ਭਰਪੂਰ ਨਾਨਕ ਆਪ ਅਲੈਪਤ ਰਹਿਆ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੈ ਕਈ ਕੋਟ ਬਹੁ ਜੋਨੀ ਫਿਰੈ ਕਈ ਕੋਟ ਬੈਠ ਤਹੀ ਖਾਹੇ ਕਈ ਕੋਟ ਘਾਲੇ ਥੱਕ ਪਾਹੇ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜਹਿ ਜੈ ਪਹਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੈ ਹਾਥੇ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗ ਤਿੰਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੁਜੰਤੇ ਆਤਮ ਹੈ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿੰਨ ਕੋ ਮਿਲਿਓ ਪ੍ਰਭ ਅਬਨਾਸ ਕਈ ਕੋਟ ਮੰਗੇ ਸਤ ਸੰਗ ਪਾਰ ਬ੍ਰਹਮ ਤਿੰਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੋਤ ਕਿਨੋ ਬੇਥਾਰ ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਏਕੰਕਾਰ ਕਈ ਕੋਟ ਕੀਨੇ ਬਹੁ ਭਾਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ ਤਾਕਾ ਅੰਤ ਨਾ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿੰਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਪੈ ਸਦ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸਮਾਵੈ ਆਪਣੇ ਜਨ ਕੋ ਸਾਹ ਸਾਹ ਸਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ

ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜ ਆਪੇ ਹੀ ਖਾਹੇ। ਸੰਤ ਕੇ ਦੁਖੀ ਕੋ ਔਰ ਨ ਰੱਖਣ ਹਾਰ, ਨਾਨਕ ਸੰਤ ਭਵੇ ਤਾਂ ਲੈ ਉਭਾਰ। ਸੰਤ ਕਾ ਦੁਖੀ ਇਉਂ ਬਿੱਲ ਲਾਏ, ਜੋ ਜਲ ਬਿਹੂਨ ਮਛਲੀ ਤੜ ਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜੋ ਪਾਵਕ ਈਂਧਨ ਨਹੀਂ ਧਰਾਪੈ। ਸੰਤ ਕਾ ਦੁਖੀ ਛੁਟੇ ਅਕੇਲਾ, ਜੋ ਬੁਆੜ ਤਿਲ ਖੇਤ ਮਾਹੇ ਦੁਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ। ਕਿਰਤ ਨਿੰਦਕਾ ਧੁਰ ਹੀ ਪਿਆ, ਨਾਨਕ ਜੋ ਤਿਸ ਭਾਵੇ ਸੋਈ ਥਿਆ। ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈਏ, ਸੰਤ ਕਾ ਦੁਖੀ ਮਰੇ ਨਾ ਮਰੇ ਨਾ ਜਿਵਾਈਏ। ਸੰਤ ਕੇ ਦੁਖੀ ਕੀ ਪੂਜੇ ਨਾ ਆਸਾ, ਸੰਤ ਕਾ ਦੁਖੀ ਉੱਠ ਚਲੇ ਨਿਰਾਸਾ। ਸੰਤ ਕਾ ਦੁੱਖ ਨਾ ਤ੍ਰੈਟੈ ਕੋਏ, ਜੈਸਾ ਭਾਵੇ ਤੈਸਾ ਕੋਈ ਹੋਏ। ਪਿਆ ਕਿਰਤ ਨਾ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ। ਸਭ ਕੜ ਤਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗਰਾਸ। ਸਭ ਕਛ ਵਰਤੇ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋਥੀਆ। ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹੈ ਵਿਚਾਰ। ਜਿਸਨੂੰ ਕਿਰਪਾ ਕਰੈ ਤਿਸੇ ਆਪਣ ਨਾਮ ਦੇ, ਬੜ ਭਾਗੀ ਨਾਨਕ ਜਨ ਸੇ। ਸਲੋਕ ਤਜਿਓ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ। ਨਾਨਕ ਦੁਖ ਭਰਮ ਭਉ ਜਾਏ ਅਸ਼ਟਪਦੀ, ਮਨ ਕੀ ਟੇਕ ਬਿਰਥੀ ਸਭ ਜਾਨ। ਦੇਵਨ ਕੋ ਏਕੇ ਭਗਵਾਨ, ਜਿਸਕੇ ਦੀਏ ਰਹੇ ਅਗਾਏ। ਬੋ ਨ ਤ੍ਰਿਸਨਾ ਲਾਗੈ ਆਏ, ਮਾਰੈ ਰਾਖੈ ਏਕੋ ਆਪ। ਮਨ ਕਹਿ ਕਿਛ ਨਾਹੀ ਹਾਥ, ਤਿਸ ਕਾ ਹੁਕਮ ਬੂਝ ਸੁਖ ਹੋਏ। ਤਿਸ ਕਾ ਨਾਮ ਰੱਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ। ਨਾਨਕ ਬਿਘਨ ਲਾਗੈ ਕੋਏ, ਉਸ ਤਦ ਮਨ ਮੈਂ ਕਰ ਨਿਰੰਕਾਰ। ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ। ਸਦਾ ਸਹੇਲਾ ਕਰ ਲਿਹ ਜੀਓ, ਨੈਨੋ ਪੇਖ ਠਾਕਰ ਕਾ ਰੰਗ। ਸਾਧ ਸੰਗ ਬਿਨ ਸੇ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ। ਮਿਟੇ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਸਰਵਨ ਹਰ ਕਥਾ। ਹਰ ਦਰਗਹਿ ਨਾਨਕ ਊਜਲ ਮਥਾ, ਬਡਭਾਗੀ ਤੇ ਜਨ ਜਗ ਮਾਹੇ। ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰੇ ਵਿਚਾਰ। ਸੇ ਧਨਵੰਤ ਗਨੀ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ। ਸਦਾ ਸਦਾ ਜਾਣੋ ਤੇ ਸੁਖੀ, ਏਕੋ ਏਕ ਏਕ ਪਛਾਣੇ। ਏਤਿਉਤ ਕੀ ਸੋਝੀ ਜਾਣੈ, ਨਾਮ ਸੰਗ ਜਿਸ ਕਾ ਮਨ ਮਾਨਿਆ। ਨਾਨਕ ਤਿਨੇ ਨਿਰੰਜਨ ਜਾਣਿਆ, ਗੁਰ ਪ੍ਰਸਾਦ ਆਪਣੇ ਆਪ ਸੁਝੈ। ਤਿਸਕੀ ਜਾਣੋ ਤ੍ਰਿਸਨਾ ਬੁਝੈ, ਸਾਧ ਸੰਗ ਹਰ ਹਰ ਜਸ ਕਹਿਤ। ਸਰਬ ਰੋਗ ਤੇ ਉਹ ਹਰ ਜਨ ਰਹਿਤ, ਅੰਦਨ ਕੀਰਤਨ ਕੇਵਲ ਬਖਿਆਨ। ਗ੍ਰਹਿਸਤ ਮੈਂ ਸੋਈ ਨਿਰਬਾਨ, ਏਕ ਉਪਰ ਜੈ ਜਨ ਕੀ ਆਸਾ। ਤਿਸਕੀ ਕਟੀਏ ਜਮ ਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ। ਨਾਨਕ ਤਿਸੇ ਨ ਲਾਗੈ ਦੁਖ, ਜਿਸ ਕੋ ਹਰ ਪ੍ਰਭ ਮਨ ਚਿਤ ਆਵੈ। ਸੋ ਸੰਤ ਸਹਿਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ। ਸੋ ਸੇਵਕੋ ਕਿਸ ਤੇ ਡਰੈ, ਜੈਸਾ ਸਾ ਤੈਸਾ ਦ੍ਰਿਸ਼ਟ ਆਇਆ। ਆਪਣੇ ਕਾਰਜ ਮੈਂ ਆਪ ਸਮਾਇਆ, ਸੋਧਤ ਸੀਜਿਆ। ਗੁਰ ਪ੍ਰਸਾਦ ਤਤ ਸਾ ਬੂਝਿਆ, ਜਬ ਦੇਖੋ ਤਬ ਸਭ ਕਿਛ ਮੂਲ। ਨਾਨਕ ਸੋ ਸੂਖਮ ਸੋਈ ਅਸਥੂਲ, ਨਹਿ ਕੇ ਜਨਮੈ ਨਹਿ ਕਿਛ ਮਰੈ। ਆਪਣ ਚਲਤ ਆਪ ਹੀ ਕਰੈ, ਆਵਣ ਜਾਵਣ ਦ੍ਰਿਸ਼ਟ ਅਨ ਦ੍ਰਿਸ਼ਟ। ਆਗਿਆਕਾਰੀ ਧਾਰੀ ਸਭ ਸ੍ਰੇਸ਼ਟ, ਆਵਣ ਜਾਵਣ ਦ੍ਰਿਸ਼ਟ ਅਨ ਦ੍ਰਿਸ਼ਟ। ਆਗਿਆਕਾਰੀ ਧਾਰੀ ਸਭ ਸ੍ਰੇਸ਼ਟ, ਆਪੇ ਆਪ ਸਕਲ ਮੈਂ ਆਪ। ਅਨਕ ਜੁਗਤ ਰਚ ਥਾਪ ਥਾਪ, ਅਵਨਾਸੀ ਨਾਹੀ ਕਿਜ ਖੰਡ। ਧਾਰਨ ਤਾਂ ਰਹੋ ਬ੍ਰਹਿਮੰਡ, ਅਲਕ ਭੇਗ ਪੁਰਖ ਪ੍ਰਤਾਪ। ਆਪ ਜਪਾਏ ਤਾਂ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਬਾਵੰਤ। ਸਗਲ ਸੰਸਾਰ ਉਦਰੇ ਤਿੰਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ। ਪ੍ਰਭ ਕੇ ਸੇਵਕ ਦੁੱਖ ਵਿਸਾਰਨ, ਆਪੇ ਮੇਲੈ ਕਿਰਪਾਲ। ਗੁਰ ਕਾ ਸ਼ਬਦ ਜਬ ਭੈ ਨਿਹਾਲ, ਉਨਕੀ ਸੇਵਾ ਸੋਈ ਲਾਗੈ। ਜਿਸਨੂੰ ਕਿਰਪਾ ਕਰੇ ਬੜ ਭਾਗੈ, ਨਾਮ ਜਬਦ ਪਾਵੇ ਬਿਸਰਾਮ। ਨਾਨਕ ਤਿੰਨ ਪੁਰਖ ਊਤਮ ਕਰ ਮਾਨ, ਜੋ ਕਿਜ ਕਰੈ ਸੋ ਪ੍ਰਭ ਕੈ ਰੰਗ। ਸਦਾ ਸਦਾ ਬਸੇ ਹਰ ਸੰਗ, ਸਹਿ ਸਪਾਏ ਹੋਵੇ ਸੋ ਹੋਏ। ਕਰਨੇ ਹਰ ਪਛਾਣੇ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ। ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤਿਸ ਮਾਏ ਸਮਾਏ।

ਸੌਖਨ ਦਾਨ ਅਨਹੂ ਬਨ ਆਏ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥ ਜਾਨਨ ਹਾਰ ਜਾਕੇ ਸਿਮਰਨ ਉਦਰੀਐ ਨਾਨਕ ਤਿਸ ਬਲਹਾਰ ਅਸ਼ਟਪਦੀ ਟੂਟੀ ਗਾਂਢਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਿਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤੇ ਤੇ ਬਿਰਥਾ ਕੋਈ ਨਾਹਿ ਰੇ ਮਨ ਮੇਰੇ ਸਦਾ ਹਰ ਜਾਪ ਅਬਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਇ ਜੋ ਤਿਸ ਭਾਵੈ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘੱਟ ਸੋਹੈ ਧਨਵੰਤਾ ਹੋਏ ਕਿਆ ਕੋ ਗਰਭ ਹੈ ਜਾਂ ਸਭ ਕਛ ਤਿਸ ਕਾ ਦੀਆ ਦਰਬ ਹੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾਂ ਕਹਿਤਾਵੈ ਜੇ ਕੋ ਹੋਏ ਬਹੇ ਦਾ ਤਾਰ ਤਿਹ ਦੇਨ ਹਾਰ ਜਾਨੇ ਗਵਾਰ ਜਿਸ ਗੁਰਪੁਰ ਗੁਰਪ੍ਰਸਾਦ ਜਿਸ ਗੁਰਪ੍ਰਸਾਦ ਟੂਟੇ ਹੋਂ ਰੋਗ ਨਾਨਕ ਸੋ ਜਨ ਸਦਾ ਅਰੋਗ ਜੋ ਮੰਦਰ ਕੋ ਥਾਮੇ ਥੰਮਨ ਤੋ ਗੁਰ ਕਾ ਸ਼ਬਦ ਮਨੇ ਅਥੰਮਨ ਜੋ ਪਖਾਣ ਨਾਵ ਚੜ੍ਹ ਤਰੈ ਪ੍ਰਾਣੀ ਗੁਰ ਚੜ੍ਹਨ ਲਗਤ ਨਿਸਤਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਬੇਗਾਸ ਜੋ ਮਹਾ ਉਦਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਿਸੇ ਚਿਤਾਰ ਜੋ ਕਿਛ ਕਰੇ ਸੋਈ ਸੁਖ ਮਾਨ ਭੂਲਾ ਕਾਹੇ ਫਿਰੇ ਅਜਾਨ ਕੌਣ ਵਾਸਤੇ ਆਈ ਤੇਰੇ ਸੰਗ ਲਪਟ ਰਿਹੋ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮਹਿਤੋਲ ਲਾਦ ਖੇਪ ਸੰਤੈ ਸੰਗ ਚਾਲ ਅਵਰ ਤਿਆਗ ਬਿਖਿਆ ਜੰਜਾਲ ਧਨ ਧਨ ਕਹੈ ਸਭ ਕੋਏ ਮੁਖ ਊਜਲ ਹਰ ਦਰ ਗੈ ਸੋਏ ਇਹੋ ਵਪਾਰ ਵਿਰਲਾ ਵਾਪਾਰ ਨਾਨਕ ਤਾਕੈ ਸਾਧ ਬਲ ਹਾਰ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ ਸਾਧਕੀ ਤੂਰ ਕਰੋ ਇਸਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵੱਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਵਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ ਮਿਰਤ ਕੋ ਜਿਵਾਲਨ ਹਾਰ ਭੂਖੇ ਕੋ ਦੇਵਤ ਆਧਾਰ ਸਰਬ ਨਿਦਾਨ ਜਾਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕੇ ਤਿਸਕਾ ਉਹ ਕਰਨੇ ਜੋਗ ਤਿਸ ਬਿਨ ਦੂਸਰ ਹੋਵਾ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤੈ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੈ ਲੋਹੇ ਜਾ ਕੇ ਹਿਰਦੇ ਏਕੋ ਹੋਏ ਸੱਚ ਕਰਨੀ ਸਚਤਾ ਕੀ ਰਹਿਤ ਸੱਚ ਹਿਰਦੇ ਸਤ ਮੁਖ ਕਹਿਤ ਸਾਚੀ ਦ੍ਰਿੜ ਸਾਚਾ ਆਕਾਰ ਸੱਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ

ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸਕੇ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੇ ਪ੍ਰਿਤਪਾਲ ਸੇਵਕ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵੱਡ ਭਾਗੀ ਹੈ ਸਤਿਗੁਰ ਸਿੱਖ ਕਾ ਹਾਲਤ ਪਾਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ ਗੁਰ ਕੇ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮੈਂ ਸਹੈ ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੇ ਸਦ ਧਿਆਵੈ ਮਨ ਵੇਚੇ ਸਤਿਗੁਰ ਕੈ ਪਾਸ ਤੇ ਸੇਵਕੇ ਕਾਰਜ ਰਾਸ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਨ ਸੋ ਸੇਵਕ ਪਰਮੇਸ਼ਰ ਕੀ ਗਤ ਜਨ ਸੋ ਸਤਿਗੁਰ ਜਿਸ ਹਿਰਦੇ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ ਸਰਬਨਦਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮੇ ਪਾਰ ਬ੍ਰਹਮ ਏਕ ਆਪ ਨਹੀਂ ਕਛ ਭਰਮ ਸਹਿ ਸਿਆਨ ਭਲਿਆ ਨਾ ਜਾਈਐ ਨਾਨਕ ਐਸਾ ਗੁਰ ਬਡ ਭਾਗੇ ਪਾਈਐ ਸਫਲ ਦਰਸ਼ਨ ਪੇਖਤ ਪਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰ ਗਹਿ ਗਵੇ ਸੁਨ ਕਰ ਬਚਨ ਕਰਨ ਅਗਾਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅਮਰ ਦ੍ਰਿੜ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲਏ ਮਿਲਾਏ ਜੇ ਬਾਏ ਕੋਸਤ ਅਨੇਕ ਸਤ ਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੇ ਸਿਮਰੈ ਸਦ ਬਲਹਾਰੀ ਸਤ ਗੁਰ ਅਪਨੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅਮਰ ਸੋ ਹੋਏ ਉਸ ਪੁਰਖਾ ਨਾਹੀਂ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੇ ਗੁਣ ਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਬਦੇ ਸੇਵ ਕੋ ਦੇ ਮੋਹ ਮਾਇਆ ਕੈ ਸੰਗ ਨਾ ਲੇਪ ਮਨ ਮੈਂ ਰਾਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁੱਖ ਤੈ ਤੇ ਨਾਸੇ ਤਪਤ ਮਾਏ ਠਾਡ ਵਰਤਾਈ ਅੰਧ ਪਿਆ ਦੁੱਖ ਨਾਠੇ ਭਾਈ ਜਨ ਮਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਹੁ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁਕੇ ਭਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰ ਗੁਣ ਪੀ ਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਨਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭੈ ਪ੍ਰਗਾਸ ਸਾਧ ਕਹਿ ਸੰਗ ਰਚ ਰਚਨਾ ਆਪਣੀ ਕਲ ਥਾਰੀ ਅਨਕ ਬਾਰ ਨਾਨਕ ਬਲਹਾਰੀ ਸਲੋਕ ਸਾਥ ਨ ਚਾਲੇ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਅਪਾਉ ਸਾ ਮੀਤ ਬਸਾਰੋ ਚਰਨ ਕਮਲ ਰਿਦ ਮੈਂ ਔਰ ਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਵਥ ਇਹ ਧਨ ਸੰਚ ਹੋਵੋ ਭਗਵੰਤ ਸੰਤ ਜਨਾ ਕਰ ਨਿਰਮਲ ਮੰਤ ਏਕ ਆਸ ਰੱਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਠ ਉੜਤਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੋ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜੈ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਪਜ ਹਰ ਕੀ ਸਰਣੀ ਅਨਕ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਆਪ ਖਦਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰ ਗੈ ਪਰਵਾਨ ਮਨ ਪ੍ਰਬੋਧੋ ਹਰ ਕੈ ਨਾਏ ਦੇਹ ਦੇਹ ਧਾਵ ਤੇ ਆਵੈ ਠਾਏ ਤਾ ਕੋ ਬਿਘਨ ਲਾਗੈ ਕੋਏ ਜਾ ਕੇ ਹਿਰਦੇ ਬਸੇ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ ਭਉ ਬਿਨਸੇ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ ਭਗਤ ਭਾਏ ਆਤਮ ਪ੍ਰਗਾਸ ਤਿਤ ਕਰ ਜਾਏ ਬਸੇ ਅਬਨਾਸੀ ਕੋ ਨਾਨਕ ਕਾਟੀ ਜਮ ਫਾਸੀ
तत बजार कहे जन साचा, जन मरे सो काचो काचा, आवा गवन मिटे प्रभ सेव, आप त्याग सरन गुर देव। एव रतन जन्म का होए उधार, हर हर सिमर प्राण आधार, अनक पावना छूटन हारे, सिमरत साध वेद विचारे, हर की पद करो मन लाए, मन बंशत नानक फल पाए, संग न चालस तेरे तना, तू क्या लपटावे मूर्ख मना, सोत मीत कटांबर बनता, एंते कहो तुम कवन सनाथा, राज रंग माया बिस्थार, एंते कहो कवन छोटकार, असहाती रथ असवारी, झूठा डंफ झूठ पसारी, जिन दिए तिस बुझे ना बेगाना, नाम बसार नानक पछताना, गुर की मातू ले आने, भगत बिना बो डूबे सियाने, हर की भगत करो मन मीत, निर्मल होए तुम्हारो चीत, चरण कमल राखो मन माहे, जन्म जन्म के केल बिख जाहे, आप जपो अवरा नाम जपावो, सुनत कहत रहत गत पावो, सार पूत सत हर को नाओ, सहज सुभाए नानक गुण गाओ, गुण गावत तेरी उतर समैल, बिन सजाए होमे बिख फैल, होए अचिंत बसे सुख नाल, सास ग्रह सर नाम समाल, छाड़ सियानप सगली मना, सासंग पावे सच तना, हर पूंजी सांझ करो व्यवहार, इहां सुख दर गै जयकार, सर्ब निरंतर एको देख, कहो नानक जाके मस्तक लेख, एको जाप एको सलाहे, एक सिमर एको मन आहे, एक इसके गुण गाओ अनंत, मन तन जाप एक भगवंत, एको एक ही कर आप, पूर्ण पूर हो प्रभ व्याप, अनक बथार एक ते पै एक अराध, प्राचत गए मंत्र अंतर एक बराबराता, गुर प्रसाद।

ਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੇ ਜੀ ਸਹਾਇ ਵਾਰ ਸ੍ਰੀ ਭਗਵਤੇ ਜੀ ਕੇ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰਨ ਨੌਨ ਦਿਆਵੇ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ

ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਹੜਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਏ ਦੇਖਵਾਏ ਦੇ ਕੇ ਅੰਡਰ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਾਂ ਨੇ ਤਰਮੇ ਸੀ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਨਾ ਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤੇ ਇਹਨਾਂ ਦੀ ਕਮਾਈ ਦਾ ਧਿਆਨ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋ ਕੋ ਡਲ ਗੁਰ ਸੇਵੀਐ ਐਨਸ ਸਹਿਜ ਸੁਭਾਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ, ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ, ਗੁਰੂ ਸਾਹਿਬ ਬੱਚੇ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੇ ਰੁਕਤੇ ਦਾਤ ਬਖਸ਼ਿਸ਼ ਕਰਨ। ਸੋ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਹਰ ਜੁਗ ਜੁਗ ਭਗਤੇ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ।

ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਖਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ

ਕਹੋ ਸਰਮਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚਾਉ ਪਈ ਪੁਨ ਰਾਸ਼ਿਸ ਕਾ ਕਾਟਾ ਸੀਸਾ ਸ੍ਰੀ ਹਸਕੇਤ ਜਗਤ ਕੇ ਈਸਾ ਪੁਹ ਪਨ ਬ੍ਰਿਸ਼ਟ ਗਗਨ ਤੇ ਭਈ ਸਭ ਹਨ ਆਨ ਵਧਾਈ ਦਈ

ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੇ ਹੋਏ ਸਹਾਈ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਦਿਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖਣੀਆਂ ਤੇ ਚੜ੍ਹੇ ਤਾਰਿਆਂ ਨਾਲ ਚਿਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇ ਸਾਂ ਸਵਾਸਾਂ ਸੰਗ ਨਿਭਾਇਆ,

ਕਰਨੀ। ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਪਿਟਾਵਾਂ ਪ੍ਰਵਾਨ ਕਰਨੀਆਂ। ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਅਰਦਾਸ ਬੇਨਤੀ ਹੈ ਜੀ ਸੱਚੇ ਪਾਤਸ਼ਾਹ ਜੀ ਆਪਦੀਆਂ ਪਿਆਰੀਆਂ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀ ਓ ਆਪ ਜੀ ਦੇ ਦਰ ਕਰਦੇ ਸੇਵਾਦਾਰ ਭਾਈ ਪਰਵਿੰਦਰ ਸਿੰਘ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਨੌਜਵਾਨਾਂ ਦੀ ਸੱਚੇ ਪਾਤਸ਼ਾਹ ਜ਼ਿੰਦਗੀ ਬਚਾਉਣ ਵਾਸਤੇ ਹੱਕ ਸੱਚ ਦੀ ਨਸ਼ਿਆਂ ਵਿਰੁੱਧ ਆਵਾਜ਼ ਉਠਾਈ ਸੱਚੇ ਪਾਤਸ਼ਾਹ ਜੀ। ਅੱਜ ਉਹਨਾਂ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਇੰਡੀਆ ਵਿਖੇ ਸੱਚੇ ਪਾਤਸ਼ਾਹ ਜੀ। ਉਹ ਸਮੂਹ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀ ਵਿਛੜੀ ਆਤਮਾ ਦੀ ਸੱਚੇ ਪਾਤਸ਼ਾਹ ਦੀ ਰੂਹ ਦੀ ਕਲਿਆਣਤਾ ਵਾਸਤੇ ਅਰਦਾਸ ਬੇਨਤੀ ਹੈ। ਕਿਰਪਾ ਕਰਨੀ ਜੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ। ਪਿੱਛੇ ਪਰਿਵਾਰ ਨੂੰ ਬੱਚਿਆਂ ਨੂੰ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨ। ਸਵਾ ਹੁਣ ਛਾਵਾਂ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਰਤੀ ਆਰਤੀ ਦੇ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ। ਉਪਰੰਤ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਵਾਲੇ ਆਪ ਸੰਗਤਾਂ ਨੂੰ 7:30 ਵਜੇ ਤੇ ਕਥਾ ਸਰਵਣ ਕਰਾਉਣਗੇ। 7:30 ਤੋਂ ਲੈ ਕੇ 8:15 ਵਜੇ ਤੀਕਰ ਰਾਗੀ ਭਾਈ ਬਲਜੀਤ ਸਿੰਘ ਅਲਵਰ ਵਾਲੇ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਾਉਣਗੇ। 8:15 ਤੋਂ 9:15 ਵਜੇ ਤੀਕਰ ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਆਪ ਸੰਗਤਾਂ ਨੂੰ ਕਥਾ ਸਰਵਣ ਕਰਾਉਣਗੇ। ਸੋ ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿਤਨੀ ਹਾਜ਼ਰੀ ਪ੍ਰਵਾਨ ਕਰਨ ਲਈ ਭੁੱਲ ਚੁੱਕ ਦੀ ਖਿਮਾ ਸਵਾਹ ਹੁਣ ਆ ਗਏ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਵਾਲੇ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੌਰਾਨ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਾਚਾ ਸਾਹਿਬ ਮਨ ਵਸੈ ਕੀ ਫਾਸੇ ਜਮ ਜਾਲੇ ਰਾਮ ਮੇਰੇ ਜੀ ਅੜਿਆ ਪਰਦੇਸੀਆ ਕਿਤ ਪਵਹਿ ਜੰਜਾਲੇ ਰਾਮ ਸਾਚਾ ਸਾਹਿਬ ਮਨ ਵਸੈ ਕੀ ਫਾਸੇ ਜਮ ਜਾਲੇ ਰਾਮ ਮਛਲੀ ਵਛੁਨੀ ਨੈਣ ਰੁਨੀ ਜਾਲ ਬਧਿਕ ਪਾਇਆ ਸੰਸਾਰ ਮਾਇਆ ਮੋਹ ਮਿੱਠਾ ਅੰਤ ਭਰਮ ਚੁਕਾਇਆ ਭਗਤ ਕਰ ਚਿਤ ਲਾਏ ਹਰ ਸਿਓ ਛੋੜ ਮਨੋ ਅੰਧ ਸਿਆ

ਭਗਤ ਕਾਰ ਚਿਤ ਲਾਏ ਹਰ ਸਿਉ ਛੋੜ ਮਨੋ ਆਂਦੇ ਸਿਆ ਸੱਚ ਕਹੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਵੱਡਿਆ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੀ ਇਲਾਹੀ ਬਾਣੀ ਦੀ ਲੜੀਵਾਰ ਵਿਚਾਰ ਆਸਾ ਰਾਗ ਦੇ ਸ਼ੰਤਾਂ ਦੇ ਵਿੱਚ ਕਰੀਮੋ ਕਰੀਮ, ਰਹੀਮੋ ਰਹੀਮ, ਫਹੀਮੋ ਫਹੀਮ, ਅਜ਼ੀਮੋ ਅਜ਼ੀਮ, ਦਾਨਿਸ਼ ਪਜੀਰ, ਮਕੀਨੋ ਮਕਾਨ, ਜ਼ਮੀਨੋ ਜਮਾਂ, ਪੀਰਾਨ ਪੀਰ, ਦਸਤਗੀਰ, ਮੁਰਸ਼ਦੁਲ ਆਲਮੀਨ, ਨਿਰੰਕਾਰ ਸਵਰੂਪ, ਇਲਾਹੀ ਜੋਤ, ਸਿੱਖ ਧਰਮ ਦੇ ਬਾਨੀ ਆਦਿ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਦੀ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ ਏ। ਜੋ ਇਸ ਫੁਰਮਾਨ ਦਾ ਧੁਰਾ ਏ ਉਹ ਅਖੀਰਲੀਆਂ ਦੋ ਪੰਕਤੀਆਂ ਨੇ, ਭਗਤ ਕਰ ਚਿੱਤ ਲਾਏ ਹਰ ਸਿਓ, ਛੋੜ ਮਨੋ ਅੰਦੇਸਿਆ, ਸੱਚ ਕਹੇ ਨਾਨਕ ਚੇਤ ਰੇ ਮਨ ਜੀਅੜਾ ਪਰਦੇਸਿਆ। ਭਗਤੀ ਉਹ ਮਨਜ਼ੂਰ ਹੋਈ ਏ ਜਿਹੜੀ ਭਾਵਨਾ ਨਾ ਹੋਈ। ਇਹ ਗੁਰਬਾਣੀ ਦਾ ਫੈਸਲਾ ਏ ਕਿ ਭਾਵਨਾ ਤੋਂ ਬਿਨਾਂ ਜਿਹੜੀ ਭਗਤੀ ਏ ਉਹ ਮਨਜ਼ੂਰ ਨਹੀਂ ਹੈ। ਤੇ ਗੁਰਬਾਣੀ ਦਾ ਫੈਸਲਾ ਹੈ ਕਿ ਜਿਹੜੀ ਪ੍ਰੇਮਾ ਭਗਤੀ ਏ ਉਹ ਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ। ਸਾਧ ਸੰਗਤ ਬਿਨ ਭਾਉ ਨਾ ਉਪਜੇ, ਭਾਉ ਬਿਨ ਭਗਤ ਨਾ ਹੋਏ। ਗੁਰੂ ਤੋਂ ਬਿਨਾਂ ਪ੍ਰੇਮ ਨਹੀਂ ਪੈਦਾ ਹੋ ਸਕਦਾ। ਗੁਰੂ ਕੋਲ ਨਹੀਂ ਆਇਆ ਤੇ ਭਾਵਨਾ ਨਹੀਂ ਬਣੀ ਤੇਰੀ ਉਹ ਭਗਤੀ ਨਹੀਂ ਹੋ ਸਕਦੀ। ਕਹਿ ਰਵਿਦਾਸ ਰਾਜਾ ਰਾਮ ਪੈਜ ਰੱਖੋ ਮੇਰੀ। ਭਗਤ ਜਿਨ੍ਹਾਂ ਨੇ ਭਗਤੀ ਲਹਿਰ ਨੂੰ ਬਹੁਤ ਪ੍ਰਚੰਡ ਕੀਤਾ, ਪਰ ਉਹਨਾਂ ਨੇ ਭਗਤੀ ਦੇ ਨਾਲ ਸ਼ਕਤੀ ਨਹੀਂ ਵਰਤੀ। ਕੋਈ ਦੋ ਰਾਵਾਂ ਨਹੀਂ ਕਿ ਉਹ ਪ੍ਰੇਮਾ ਭਗਤੀ ਵਾਸਤੇ ਕਰਮਕਾਂਡੀ ਲੋਕ ਤੇ ਸਮੇਂ ਦੀ ਹਕੂਮਤ ਨੇ ਜੇ ਉਹਨਾਂ ਨੂੰ ਮਾਰਨਾ ਚਾਹਿਆ ਤੇ ਉਹਨਾਂ ਮਨਜ਼ੂਰ ਕੀਤਾ ਵੀ ਅਸੀਂ ਮਰ ਸਕਦੇ ਹਾਂ, ਪਰ ਅਸੀਂ ਪ੍ਰੇਮਾ ਭਗਤੀ ਜਿਹੜੀ ਹੈ ਉਹਨੂੰ ਨਹੀਂ ਛੱਡਾਂਗੇ, ਉਸ ਵਾਹਿਗੁਰੂ ਨੂੰ ਤੁਹਾਡੀ ਈਨ ਨਹੀਂ ਮੰਨਾਂਗੇ। ਇਸੇ ਕਾਰਨ ਭਗਤ ਨਾਮਦੇਵ ਜੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਔਰ ਉਹਨੂੰ ਕਰਾਮਾਤ ਦਿਖਾਉਣ ਨੂੰ ਵੀ ਆਖਿਆ, ਲੇਕਿਨ ਉਹਨਾਂ ਨੇ ਕਰਾਮਾਤ ਦਿਖਾਉਣ ਦੀ ਬਜਾਏ ਆਖਿਆ ਤੁਸੀਂ ਮਾਰ ਦਿਓ, ਚੰਗੀ ਗੱਲ ਹੈ, ਮੈਂ ਕਰਾਮਾਤ ਨਹੀਂ ਦਿਖਾਵਾਂਗਾ। ਵਾਹਿਗੁਰੂ ਅਕਾਲ ਪੁਰਖ ਨੇ ਉਸ ਦੀ ਇਲਾਜ ਰੱਖੀ। ਭਗਤ ਕਬੀਰ ਜੀ ਨੇ ਇਲਾਹੀ ਬਾਣੀ ਚ ਫਰਮਾਇਆ ਹੈ ਕਿ ਮੈਂ ਦੁਸ਼ਟਾਂ ਵਾਸਤੇ ਡੰਨ ਦਿਆਂਗਾ। ਪ੍ਰੇਮਾ ਭਗਤੀ ਕਰਕੇ ਪ੍ਰਵਾਨ ਹੋਏ ਫਰਮਾਇਆ ਉਹਨਾਂ ਨੇ ਹੈ, ਪਰ ਉਹਨਾਂ ਨੇ ਹਥਿਆਰ ਨਹੀਂ ਚੱਕੇ। ਸੰਤਾ ਮਾਨੋ ਦੂਤਾ ਡਾਨੋ ਇਹ ਕੁਟਵਾਰੀ ਮੇਰੀ, ਕਿ ਮੈਂ ਸੰਤ ਜਣਾਂ ਦਾ ਸਤਿਕਾਰ ਕਰਦਾ, ਦੂਤਾਂ ਨੂੰ ਦੁਸ਼ਟਾਂ ਨੂੰ ਮੈਂ ਡੰਨ ਦੇਣਾ। ਦਿਵਸ ਰੈਣ ਤੇਰੇ ਪਾਓ ਪਲੋਸੋ ਕੇਸ ਚਵਰ ਕਰ ਰਹਾਉ ਦੀ ਪੰਕਤੀ, ਹਮ ਕੂਕਰ ਤੇਰੇ ਦਰਬਾਰ ਭੌਂ ਕਹੇ ਆਗੇ ਬਦਨ ਪਸਾਰ। ਇਹਦਾ ਮਤਲਬ ਇਹ ਸੀ ਕਿ ਉਹ ਜਿਹੜੀ ਪ੍ਰੇਮਾ ਭਗਤੀ ਏ ਭਾਵਨਾ ਵਾਲੀ, ਉਹਦੀ ਆਵਾਜ਼ ਜਿਹੜੀ ਕੂਕਰ ਦੀ ਸੋਰੇ ਬੜੀ ਉੱਚੀ ਹੁੰਦੀ, ਮੈਂ ਉੱਚੀ ਆਵਾਜ਼ ਵਿੱਚ ਉਸੀ ਭਗਤੀ ਕਰਾਂਗਾ, ਤੁਸੀਂ ਜੋ ਕਰਨਾ ਕਰੋ। ਜਦੋਂ ਭਗਤ ਜੀ ਨੂੰ
ਪ੍ਰੇਮਾ ਭਗਤੀ ਵਾਸਤੇ ਸਜ਼ਾ ਹੋਈ ਤੇ ਉਹਨਾਂ ਨੇ ਇਹ ਵੀ ਫਰਮਾਤਾ ਫਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ ਤੂੰ ਹੀ ਦਰੀਆ ਤੂੰ ਹੀ ਕਰੀਆ ਤੁਝ ਹੀ ਤੇ ਮੇਰਾ ਨਿਸਤਾਰ ਉਹਨਾਂ ਨੇ ਫਰਮਾਤਾ ਬੰਦੇ ਬੰਦਗੀ ਕਤਿਆਰ ਸਾਹਿਬ ਰੋਸ ਧਰੋ ਕੇ ਪਿਆ ਸਤਿਗੁਰ ਸਾਹਿਬ ਜੀ ਨੇ ਪ੍ਰੇਮਾ ਭਗਤੀ ਦੇ ਨਾਲ ਆਖਿਆ ਭਗਤੀ ਨੂੰ ਕਾਇਮ ਰੱਖਣ ਵਾਸਤੇ ਸ਼ਕਤੀ ਦੀ ਲੋੜ ਹੈ

0: ਨਾਲ ਨਾਲ ਰੱਖਿਆ ਹੈ ਕਿ ਜਿਹੜਾ ਖੁਦਾ ਦੇ ਨਾਂ ਚ ਰੁਕਾਵਟ ਆਏਗਾ ਤੇ ਖੁਦਾ ਦੇ ਨਾਂ ਵਾਸਤੇ ਮੈਂ ਤੇਗ ਤੇ ਕੁਹਾੜਾ ਵਰਤਾਂਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕਹਿੰਦੇ ਮੈਨੂੰ ਪਤਾ ਹੈ ਜਦੋਂ ਮੈਂ ਖੁਦਾ ਦੇ ਨਾਂ ਦੇ ਉੱਤੇ ਰੁਕਣ ਵਾਲਿਆਂ ਦੇ ਕੁਹਾੜਾ ਤੇ ਤੇਗ ਵਰਤੀ ਤੇ ਉਹ ਹਥਿਆਰ ਲੈ ਕੇ ਮੇਰੇ ਤੇ ਜ਼ੁਲਮ ਕਰਨਗੇ। ਖੁਦਾ ਵੰਦੇ ਤੇਗੋ ਸਫ਼ਰ ਤੇਗੋ ਤੀਰ ਸਨਾਨੋ ਸਫ਼ਰ ਇਹਨੇ ਮੈਂ ਉਹਦਾ ਜਵਾਬ ਦੇਣ ਵਾਸਤੇ ਤੀਰ ਰੱਖਿਆ ਲੇਕਿਨ ਖੁਦਾ ਦੇ ਨਾਮ ਵਾਸਤੇ ਰੱਖੇ ਆ ਤੇ ਮੈਂ ਢਾਲ ਸਨਾਨੋ ਸਫ਼ਰ ਮੈਂ ਢਾਲ ਵੀ ਰੱਖੀ ਏ ਤੇ ਤਾਂ ਕਿ ਜਿਹੜਾ ਖੁਦਾ ਦਾ ਨਾਂ ਦੇ ਉੱਤੇ ਤੇ ਖੁਦਾ ਦੇ ਮਾਰਗ ਤੇ ਆਵੇ ਰੋਕਣ ਵਾਸਤੇ ਉਹਨੂੰ ਜਵਾਬ ਦੇਣ ਵਾਸਤੇ ਮੈਂ ਢਾਲ ਰੱਖੀ ਹੈ ਕਿ ਉਹਦੇ ਜ਼ੁਲਮ ਨੂੰ ਰੋਕਣ ਵਾਸਤੇ। ਖੁਦਾ ਵੰਦੇ ਮਰਦਾਨੇ ਜੰਗੇ ਆਜ਼ਮਾ ਨੇ ਮੈਂ ਖੁਦਾ ਦੇ ਨਾਂ ਉੱਤੇ ਖੁਦਾ ਦੀ ਦਿੱਤੀ ਹੋਈ ਆਵਾਜ਼ ਨੂੰ ਪ੍ਰਚੰਡ ਕਰਨ ਵਾਸਤੇ ਉਹਦੇ ਤੇ ਨਾਂ ਦੇ ਚੱਲਣ ਵਾਲੇ ਮੈਂ ਮਰਦਾਂ ਦੀ ਟੋਲੀ ਕਾਇਮ ਕੀਤੀ ਏ ਮੈਂ ਆਪਣੇ ਨਾਲ ਉਹ ਮਰਦ ਵੀ ਰੱਖੇ ਆ। ਜਿੱਥੇ ਜ਼ੁਲਮ ਹੋਵੇ ਉੱਥੇ ਪਹੁੰਚਣਾ ਆਵੇ ਉਹਦੇ ਵਾਸਤੇ ਮੈਨੂੰ ਸਾਧਨਾਂ ਦੀ ਲੋੜ ਏ। ਉਸ ਵੇਲੇ ਘੋੜੇ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਉਸ ਸਮੇਂ ਵਿੱਚ ਖੁਦਾ ਦੇ ਨਾਂ ਵਾਸਤੇ ਮੈਂ ਬੜੇ ਬੜੇ ਕੀਮਤੀ ਘੋੜੇ ਰੱਖੇ ਆ। ਖੁਦਾ ਵੰਦੇ ਪਾ ਅਸਮਾਨੇ ਦਰ ਹਵਾ ਮੈਂ ਖੁਦਾ ਦੇ ਨਾਂ ਵਾਸਤੇ ਜਿਹੜੇ ਹਵਾ ਦੀ ਨਿਆਈ ਗੱਲਾਂ ਕਰਨ ਵਾਲੇ ਘੋੜੇ ਆ ਨਾ ਮੈਂ ਉਹ ਰੱਖੇ ਆ ਕਿ ਇਸ ਦੁਨੀਆਂ ਦੇ ਉੱਤੇ ਜੇ ਕੋਈ ਖੁਦਾ ਦੇ ਮਾਰਗ ਨੂੰ ਰੋਕਦਾ ਖੁਦਾ ਦੇ ਹੋਏ ਮਾਰਗ ਦੇ ਉਲਟ ਚੜਦਾ ਹੈ ਤੇ ਉਸ ਨੂੰ ਸਜ਼ਾ ਦੇਣ ਵਾਸਤੇ ਮੈਂ ਉਹ ਰੱਖੇ ਆ ਤੇ ਉਹਦੇ ਵਾਸਤੇ ਬੋਲਣਾ ਬਹੁਤ ਜ਼ਰੂਰੀ ਹੈ। ਕਈ ਸੱਜਣ ਕਹਿਣਗੇ ਅਸੀਂ ਇੱਥੇ ਬੈਠੇ ਹਾਂ ਅਸੀਂ ਬੋਲ ਕਿਉਂਕਿ ਅਸੀਂ ਕੀ ਕਰ ਸਕਦੇ ਹਾਂ ਨਹੀਂ ਤੁਸੀਂ ਬੋਲ ਸਕਦੇ ਜੇ ਅੱਜ ਜ਼ਮਾਨਾ ਸੋਸ਼ਲ ਮੀਡੀਆ ਦਾ ਹੈ ਜਿੰਨੀ ਕੋਈ ਪੋਸਟ ਚਲੋਂ ਵੱਧ ਵਾਇਰਲ ਹੁੰਦਾ ਓਨੇ ਉਹਨਾਂ ਨੂੰ ਵੱਧ ਅਲਰਟ ਹੁੰਦਾ। ਸਿੱਖੀ ਦੀ ਭਗਤੀ ਕੇਵਲ ਇਸ ਤੱਕ ਸੀਮਤ ਨਹੀਂ ਹੈਗੀ ਕਿ ਅਸੀਂ ਇਕੱਲਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰੀਏ ਨਹੀਂ, ਵਾਹਿਗੁਰੂ ਵਾਹਿਗੁਰੂ ਕਰਨਾ ਹੈ ਉਹ ਸਾਨੂੰ ਇੱਕ ਬਹੁਤ ਵੱਡੀ ਥੰਮੀ ਮਿਲਦੀ ਹੈ। ਇੱਕ ਵਾਹਿਗੁਰੂ ਕਰਨ ਵਾਲੇ ਨਹੀਂ ਸੀ ਉਹਨਾਂ ਨੇ ਮੋਰਚਾ ਲਾਇਆ ਥੋੜੀ ਜਿਹੀ ਗੋਲੀ ਚੱਲੀ ਤੇ ਮੁੜ ਕੇ ਠਾਣੇ ਵਾਲ ਨੂੰ ਮੂੰਹ ਨਹੀਂ ਸੀ ਕਰਦੇ। ਜਿਹੜੇ ਵਾਹਿਗੁਰੂ ਕਰਨ ਵਾਲੇ ਸੀਗੇ ਜਦੋਂ ਤੋਪਾਂ ਦੇ ਫੈਰ ਹੁੰਦੇ ਸੀ ਬਿਲਡਿੰਗਾਂ ਕੰਬਦੀਆਂ ਸੀ ਪਰ ਉਹਨਾਂ ਦੇ ਦਿਲ ਨਹੀਂ ਸੀ ਕੰਬਦੇ। ਪਰ ਇਹ ਨਹੀਂ ਕਿ ਸੱਚ ਦੀ ਆਵਾਜ਼ ਜਿਹੜੀ ਨਹੀਂ ਆਉਣੀ। ਭਗਤੀ ਉਹ ਹੋਏ ਜਿਸ ਭਗਤੀ ਤੂੰ ਨਾਲ ਸ਼ਕਤੀ ਰੱਖੇ ਕਿ ਖੁਦਾ ਦੀ ਭਗਤੀ ਵਾਸਤੇ ਤੂੰ ਆਵਾਜ਼ ਦੇ। ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਭਗਤ ਕਰ ਚਿੱਤ ਲਾਏ ਹਰ ਸਿਉ। ਭਗਤੀ ਕਰੇਗਾ ਭੈ ਤੇ ਭਾਵਨਾ ਰੱਖੇਗਾ ਤੇ ਜਦ ਰੱਖੀ ਕੁਰਬਾਨ ਵੀ ਜਿਹੜਾ ਨਾ ਹੋਣਾ ਪੈ ਸਕਦਾ ਹੈ ਕਿ ਤੈਨੂੰ ਨਾਂ ਲੈਣ ਤੋਂ ਵੀ ਰੋਕ ਸਕਦੇ ਆ। ਕਹਿੰਦੇ ਤੇਰਾ ਇਹ ਫਰਜ਼ ਇੱਥੇ ਆਇਆ ਤੇਰਾ ਆਪਣੇ ਵਾਸਤੇ ਮੇਰੇ ਜੀ ਆੜੇ ਆ ਪਰਦੇਸੀ ਆ ਕਿਤ ਪਵੇ ਜੰਜਾਲੇ ਰਾਮ। ਹੇ ਮੇਰੇ ਜੀਓ ਤੂੰ ਪਰਦੇਸੀ ਹੈ ਇੱਥੇ। ਜਿਹੜਾ ਪ੍ਰਦੇਸ ਚ ਵੀਜ਼ਾ ਲੈ ਕੇ ਆਇਆ ਹੋਵੇ ਨਾ ਉਹਨੂੰ ਵੀਜ਼ਾ ਮੁੱਕਣ ਤੇ ਜਾਣਾ ਪੈਂਦਾ। ਅਸੀਂ ਇੱਥੇ ਵੀਜ਼ੇ ਤੇ ਆਏ ਹਾਂ ਤੇ ਭਾਈ ਗੁਰਦਾਸ ਜੀ ਦਾ ਇੱਕ ਬਚਨ ਨੇ ਬਣਜ ਵਿਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਣੀ। ਕਹਿੰਦੀ ਆਪਣੇ ਵਣਜ ਵਿਹਾਰ ਰੱਖ ਕੇ ਉਹਨੂੰ ਚਲਾਉਣ ਵਾਸਤੇ ਪ੍ਰਾਣੀ ਵਿਦੇਸ਼ ਦੂਜੇ ਦੇਸ਼ ਵਿੱਚ ਜਾਂਦਾ ਹੈ ਕਿ ਮੈਂ ਕੁਝ ਧਨ ਦੌਲਤ ਕਮਾ ਕੇ ਲੈ ਕੇ ਆਵਾਂ। ਪਿੱਛੇ ਜਿਹੜੇ ਉਹਦੇ ਮਾਂ ਪਿਓ ਹੁੰਦੇ ਆ ਉਹਨਾਂ ਨੂੰ ਮਾਣ ਹੁੰਦਾ ਹੈ ਕਿ ਸਾਡਾ ਪੁੱਤਰ ਜਿਹੜਾ ਨਾ ਵਿਦੇਸ਼ ਚ ਗਿਆ ਹੈ ਉਹ ਧਨ ਦੌਲਤ ਲੈ ਕੇ ਆਏਗਾ, ਸਾਡਾ ਖਰਚਾ ਬਹੁਤ ਸੋਹਣਾ ਚੱਲੇਗਾ, ਸਾਡੇ ਕੋਲ ਧਨ ਦੌਲਤ ਹੋਏਗੀ। ਤੇ ਜਿਹੜਾ ਪੁੱਤਰ ਧਨ ਦੌਲਤ ਕਮਾ ਕੇ ਲਿਜਾਵੇ ਉਹਦੇ ਮਾਂ ਪਿਓ ਖੁਸ਼ ਹੁੰਦੇ ਆ ਕਿ ਸਾਡੇ ਪੁੱਤਰ ਨੇ ਕਮਾਈ ਕੀਤੀ। ਭਾਈ ਗੁਰਦਾਸ ਜੀ ਨੇ ਉਹੀ ਗੱਲ ਲਿਖੀ ਹੈ। ਲੇਕਿਨ ਲਿਖੀ ਸਾਡੇ ਆਸਤੇ ਹੋਰ ਆਸਤੇ ਆ, ਬਣਜ ਵਿਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਣੀ, ਕਹੀਏ ਸਪੂਤ ਲਾਭ ਲਭਤ ਕੇ ਆਣੀ। ਸਪੁੱਤਰ ਉਹਨੂੰ ਕਹਿੰਦੇ ਆ ਮਾਂ ਪਿਓ ਜਿਹਨੇ ਕਮਾਈ ਕੀਤੀ ਹੈ ਤੇ ਲਾਭ ਹੋਇਆ ਤੇ ਘਰ ਦੇ ਧਨ ਚਾਰ ਕੌਡੀਆਂ ਭੇਜੀਆਂ ਤੇ ਮਾਂ ਪਿਓ ਖੁਸ਼ ਹੁੰਦਾ। ਇਵੇਂ ਕਹਿੰਦੇ ਅਸੀਂ ਇਸ ਸੰਸਾਰ ਤੇ ਆਏ ਹਾਂ, ਸਾਡੇ ਉਸ ਵਾਹਿਗੁਰੂ ਮਾਂ ਪਿਓ ਨੇ ਸਾਨੂੰ ਇੱਥੇ ਲਾਭ ਖੱਟਣ ਵਾਸਤੇ ਇਹ ਪ੍ਰਦੇਸ਼ ਦੇ ਵਿੱਚ ਆਏ ਹਾਂ। ਤਾਂ ਹੀ ਆਪਾਂ ਰੋਜ਼ ਸੋਹਲਾ ਸਾਹਿਬ ਦੀ ਬਾਣੀ ਚ ਪੜ੍ਹਦੇ, ਈਹਾਂ ਖਾਟ ਚਲੋ ਹਰ ਲਾਹਾ ਆਗੇ ਬਸਮ ਸੁਹੇਲ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਆਪਣੇ ਜੀ ਨੂੰ ਪੁੱਛ, ਮੇਰੇ ਜੀ ਅੜਿਆ ਪਰਦੇਸੀਆ ਕਿਤ ਪਵੇ ਜੰਜਾਲੇ ਰਾਮ, ਤੂੰ ਕਮਾਉਣ ਕੀ ਆਇਆ ਸੀ ਇਸ ਵਿਦੇਸ਼ ਦੇ ਵਿੱਚ ਤੇ ਕਿਹੜੇ ਜੰਜਾਲ ਦੇ ਵਿੱਚ ਤੂੰ ਪੈ ਗਿਆ ਹੈ। ਸਾਚਾ ਸਾਹਿਬ ਮਨ ਵਸੇ ਕੀ ਫਾਸੇ ਜਮ ਜਾਲੇ ਰਾਮ, ਜੇ ਤੂੰ ਭਗਤ ਕਰੇ ਪ੍ਰੇਮਾ ਭਗਤੀ ਕਰਦਾ ਫਿਰ ਤੈਨੂੰ ਜਿਹੜੇ ਜੰਜਾਲ ਫਾਈ ਪਾਉਣ ਵਾਲੇ ਆ ਜਿਨ੍ਹਾਂ ਨੇ ਜਾਲ ਪਾਇਆ ਤੂੰ ਉਹਨਾਂ ਦੇ ਜਾਲ ਵਿੱਚ ਫਸਣਾ ਨਹੀਂ ਸੀ, ਤੈਨੂੰ ਫਸਾ ਨਹੀਂ ਸਕਦਾ ਸੀ, ਜਾਂ ਤੇ ਤੂੰ ਉਹਦਾ ਹੁਕਮ ਨਹੀਂ ਮੰਨਿਆ ਤੇ ਫਿਰ ਉਹਨਾਂ ਦਾ ਜਾਲ ਜਿਹੜਾ ਹੈ ਨਾ ਉਹ ਤੈਨੂੰ ਪੈ ਗਿਆ, ਤੂੰ ਹੈ ਵੀ ਇਕੱਲਾ ਹੈ। ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ, ਜੀਓ ਕੱਲਾ ਏ ਇਹਨੂੰ ਫਾਹੀਆਂ ਪਾਉਣ ਵਾਲੇ, ਕਿਤੇ ਆਸ਼ਾ ਤ੍ਰਿਸ਼ਨਾ ਏ ਕਿਤੇ ਕਾਮ ਕਰੋ ਲੋਹ ਮੋਹ ਹੰਕਾਰ ਏ, ਪਤਾ ਨਹੀਂ ਕਿੰਨਾ ਕੁਛ ਜਿਹੜਾ ਹੈ ਉਹ ਤੈਨੂੰ ਫਾਹੀਆਂ ਪਾਉਣ ਵਾਲਾ ਹੈ। ਲੇਕਿਨ ਫਾਹੀ ਇਹ ਤਾਂ ਕੱਟੀ ਜਾਣੀ ਸੀ ਜੇ ਤੇਰੇ ਕੋਲੇ ਉਹਦੀ ਪ੍ਰੇਮਾ ਭਗਤੀ ਹੁੰਦੀ, ਉਹਦਾ ਨਾਂ ਹੁੰਦਾ। ਜੇ ਤੇਰੇ ਕੋਲੇ ਪ੍ਰੇਮਾ ਭਗਤੀ ਨਹੀਂ ਫਿਰ ਤੇਰੀ ਹਾਲਤ ਕਿਹੋ ਜਿਹੀ ਹੋਏਗੀ, ਮਛਲੇ ਵਛੂਨੀ ਨੈਣ ਰੂਨੀ ਜਾਲ ਬਦਕ ਪਾਇਆ, ਜਿਵੇਂ ਸ਼ਿਕਾਰੀ ਨੇ ਆ ਕੇ ਜਾਲ ਸਿੱਟਿਆ ਤੇ ਉਹਦੇ ਜਾਲ ਵਿੱਚ ਮੱਛੀ ਆਈ ਤੇ ਉਹ ਚੱਕ ਕੇ ਤੁਰ ਪਰਿਆ, ਹੁਣ ਪਾਣੀ ਹੈ ਨੀ ਤੇ ਉਹ ਤੜਫਦੀ ਹੈ ਪਾਣੀ ਨਾਲ ਵਿਛੜੀ ਹੋਈ। ਜੇ ਤੇਰਾ ਉਹਦੇ ਨਾਲ ਵਿਛੋੜਾ ਹੋਇਆ ਫਿਰ ਤੂੰ ਐ ਤੜਫੇਗਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਉਸ ਪਿਆਰੇ ਜਾਲ ਚ ਪਏ ਤੇ ਦੁਨਿਆਵੀ ਲੋਕੀ ਸ਼ੰਕਾ ਕਰ ਲੱਗ ਪਏ ਵੀ ਕੋਈ ਆਖੇ ਨੂੰ ਇਹ ਹੋ ਗਿਆ, ਕੋਈ ਆਖੇ ਤੇ ਵੈਦ ਨੂੰ ਲੈ ਆਏ ਤੇ ਧੰਨ ਗੁਰੂ ਨਾਨਕ ਸਾਹਿਬ ਨੇ ਆਖਿਆ ਰੋਕ ਕੀ ਹੈ ਮੈਨੂੰ, ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮਦੂਤ। ਕਹਿੰਦੇ ਵਿਛੋੜਿਆ ਦੁੱਖ ਤੇ ਕੋਈ ਹੈਗੀ ਦਵਾਈ? ਸਾਹਿਬ ਜੀ ਕਹੇ ਤੂੰ ਵਿਛੋੜੇ ਦੁੱਖ ਨੂੰ ਮਸਲੀ ਵਿਛੂਨੀ ਨੈਣ ਰੂਨੀ ਜਾਲ ਬਦਕ ਪਾਇਆ, ਤੂੰ ਉਸ ਵਿਛੋੜੇ ਦੁੱਖ ਨੂੰ ਸਮਝਿਆ ਹੀ ਨਹੀਂ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਦੁੱਖ ਹੈ ਕੀ ਏ, ਗਮ ਚੇ ਬਾਸ਼ਦ, ਇੱਥੇ ਗਮ ਦਾ ਅਰਥ ਹੈ ਦੁੱਖ, ਗੁਮ ਹੈ ਕੀ ਏ, ਗਮ ਦੁੱਖ ਹੈ ਕੀ, ਗਮ ਚੇ ਬਾਸ਼ਦ ਗਫਲਤ ਤੇ ਯਾਦੇ ਖੁਦਾ, ਜਿਹੜੀ ਉਹਨੂੰ ਭੁੱਲ ਜਾਣਾ ਹੈ ਉਹਦੀ ਯਾਦ ਨਾ ਆਉਣੀ ਉਹਨੂੰ ਯਾਦ ਨਾ ਕਰਨਾ ਇਸੇ ਕਰਕੇ ਦੁੱਖ ਨੇ। ਖੁਸ਼ੀ ਕੀ ਏ, ਚੀਸ ਤੇ ਸ਼ਾਦੀ, ਜੇ ਖੁਸ਼ੀ ਕੀ ਏ, ਯਾਦ ਆ ਬਾ ਮੁੰਤਹਾ, ਕਹਿੰਦੇ ਉਹਦੀ ਯਾਦ ਨੇ ਆਉਣਾ ਤੇ ਫਿਰ ਤੇਰੀ ਜ਼ਿੰਦਗੀ ਦੇ ਵਿੱਚ ਖੇੜਾ ਹੈ। ਇਸ ਵਾਸਤੇ ਭਗਤ ਕਰ, ਉਸ ਵਾਹਿਗੁਰੂ ਅਕਾਲ ਪੁਰਖ ਦੀ ਭਗਤੀ ਕਰ, ਚਿੱਤ ਲਾਏ ਹਰ ਸਿਓ, ਚਿੱਤ ਲਾ ਉਸ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ ਚ, ਛੋੜ ਮਨੋ ਆਂਦੇਸਿਆ, ਫਿਰ ਇਹ ਸੁੱਟਣ ਵਾਸਤੇ ਉਹਦੀ ਭਗਤੀ ਕਰ ਤੇ ਜਿਹੜੀ ਤੈਨੂੰ ਆਵਾਜ਼ ਦਿੱਤੀ ਏ, ਬੋਲ ਸੋ ਤਰਮੀੜਿਆ ਮੋਣ ਕਾ ਧਾਰੀ ਰਾਮ, ਤੂੰ ਨੇਤਰੀ ਦੇਖ ਚੱਲਿਆ ਮਾਇਆ ਵਿਵਹਾਰੀ ਰਾਮ। ਉਹ ਮਾਇਆ ਧਾਰੀ ਬੰਦਾ ਜਿਹੜੇ ਨਹਿ ਚ ਅੰਨੇ ਉਹਨਾਂ ਦਾ ਵੇਖ ਰਿਹਾ ਤੇ ਫਿਰ ਉਹਦੀ ਆਵਾਜ਼ ਸੱਚ ਦੀ ਆਵਾਜ਼ ਵੀ ਦੇਣਾ ਕਰ। ਇਹ ਨਹੀਂ ਕਿ ਅਸੀਂ ਇਕੱਲਾ ਵਾਹਿਗੁਰੂ ਵਾਹਿਗੁਰੂ ਕਰਨ ਵਾਲੇ ਹਾਂ, ਨਹੀਂ ਅਸੀਂ ਹੁੰਦੇ ਜ਼ੁਲਮ ਦੇ ਖਿਲਾਫ ਜਿਹੜਾ ਹੈ ਨਾ ਉਹ ਬੋਲਣ ਵਾਲੇ ਹਾਂ, ਤੇ ਕੇਵਲ ਬੋਲਣ ਵਾਲੇ ਨਹੀਂ। ਅੱਜ ਕਈ ਸਾਨੂੰ ਕਹਿ ਦਿੰਦੇ ਆ ਜੀ ਸਿਰ ਵਰਤਣ ਦੀ ਲੋੜ ਹੈ, ਸਿਰ ਵਰਤਣ ਦੀ ਲੋੜ ਹੈ। ਅੱਜ ਤਾਂ ਬਹੁਤ ਸੋਹਣਾ ਜਵਾਬ ਹੈ, 84 ਦਾ ਕਤਲੇਆਮ ਹੋਇਆ, ਅੱਜ ਤੱਕ ਸਿਰ ਵਰਤਣ ਵਾਲੇ ਕੁਛ ਨਹੀਂ ਲੈ ਸਕੇ। ਜਿਹੜੇ ਹੁਣ ਤਾਂ ਹੀ ਕਹਿੰਦੇ ਸੀ ਅਸੀਂ ਸਿਰ ਵਰਤ ਕੇ ਇਨਸਾਫ ਲੈ ਦੇਂਗੇ, ਆਪ ਉਹਨਾਂ ਦੀ ਝੋਲੀ ਚ ਪੈ ਗਏ। ਤੇ ਸਾਹਿਬ ਜੀ ਕਹਿੰਦੇ ਜੇ ਤੂੰ ਉਹਨਾਂ ਦੀ ਝੋਲੀ ਚ ਪੈ ਗਿਆ ਫਿਰ ਤੂੰ ਹੀ ਮਾਇਆ ਦੇ ਮੋਹ ਠਗਿਆ। ਸੰਸਾਰ ਮਾਇਆ ਮੋਹ ਮਿੱਠਾ ਅੰਤ ਭਰਮ ਚੁਕਾਇਆ, ਤੂੰ ਉਸ ਮਾਇਆ ਮੋਹ ਚ ਪੈ ਗਿਆ। ਲੇਕਿਨ ਜੇ ਇਹ ਭਰਮ ਚੁੱਕਣਾ ਚਾਹੁੰਦਾ ਹੈ ਤੇ ਫਿਰ ਤੈਨੂੰ ਗੁਰੂ ਕੀ ਸ਼ਰਨ ਚ ਆਉਣਾ ਪੈਣਾ। ਫਿਰ ਗੁਰੂ ਕੀ ਸ਼ਰਨ ਚ ਆ ਕੇ ਤੈਨੂੰ ਉਹਦਾ ਨਾਮ ਜਪਣਾ ਪੈਣਾ ਹੈ। ਨਾਮ ਜਪਣ ਦੇ ਨਾਲ ਨਾਲ ਉਹ ਜਿਹੜੀ ਉਹਨੇ ਸੱਚ ਦੀ ਆਵਾਜ਼ ਦਿੱਤੀ ਹੈ ਉਹ ਦੇਣੀ ਪੈਣੀ ਹੈ। ਯਾਦ ਰੱਖਿਓ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਬਾਬਰ ਨੂੰ ਜਾਬਰ ਆਖਿਆ, ਉਦੋਂ ਹੀ ਆਵਾਜ਼ ਦਿੱਤੀ ਹੈ। ਲੇਕਿਨ ਤੁਲਸੀਦਾਸ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਵੇਲੇ ਹੋਇਆ, ਉਹਨੇ ਕਿੱਡਾ ਰਾਮ ਚਿੱਤਰ ਮਾਨਸ ਲਿਖ ਦਿੱਤਾ ਹੈ। ਸਮੇਂ ਦੇ ਵਿੱਚ ਜਿੰਨਾ ਜ਼ੁਲਮ ਹੋਇਆ ਜਹਾਂਗੀਰ ਤੱਕ, ਤੁਹਾਨੂੰ ਇੱਕ ਲਫ਼ਜ਼ ਵੀ ਨਹੀਂ ਮਿਲੇਗਾ ਕਿ ਉਹਨੇ ਜ਼ੁਲਮ ਦੇ ਖਿਲਾਫ਼ ਇੱਕ ਲਫ਼ਜ਼ ਵੀ ਲਿਖਿਆ ਹੋਇਆ। ਪਰ ਇਸ ਘਰ ਦੇ ਵਿੱਚ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਸਾਜਿਆ ਗਿਆ ਤੇ ਢੱਡ ਤੇ ਹੱਥ ਮਾਰ ਕੇ ਆਖਿਆ ਸੀ ਪੱਗ ਤੇਰੀ ਕੀ ਜਹਾਂਗੀਰ ਦੀ ਸਮੇਂ ਦੀ ਹਕੂਮਤ ਨੂੰ, ਅੱਜ ਉਹ ਲੋਕਾਂ ਦੀ ਸਿੱਖ ਨੌਜਵਾਨੀ ਨੂੰ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਾਸਤੇ ਲੜਦਾ ਹੋਇਆ ਪਰਵਿੰਦਰ ਸਿੰਘ ਝੋਟਾ ਮਾਨੋ ਕਿ ਸ਼ਹੀਦ ਹੋ ਗਿਆ। ਨਾਲੇ ਗੁਰਸਿੱਖ ਪਰਿਵਾਰ ਸੀ, ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹਦੇ ਪਰਿਵਾਰ ਨੇ ਐਲਾਨ ਕਰਤਾ ਕਿ ਅਸੀਂ ਪੈਸਿਆਂ ਨਾਲ ਨਹੀਂ ਵਿਕਾਂਗੇ, ਕਿਉਂਕਿ ਪੈਸਿਆਂ ਨਾਲ ਵਿਕਣਾ ਜਿਹੜਾ ਹੈ ਨਾ, ਪਿੱਛੇ ਇੱਕ ਆਦਮੀ ਮਾਰਿਆ, ਉਹ ਵੀ ਨਸ਼ਿਆਂ ਖਿਲਾਫ਼ ਸੀ, ਲੇਕਿਨ ਉਹਦੇ ਘਰ ਦੇ ਵਿਕ ਗਏ ਮਰੀ ਜ਼ਮੀਰ ਹੈ, ਉਹਨਾਂ ਨੂੰ ਕਿਤੇ ਢੋਈ ਨਹੀਂ। ਪਰ ਇਸ ਪਰਿਵਾਰ ਨੇ ਐਲਾਨ ਕਰ ਦਿੱਤਾ ਹੈ ਕਿ ਨਹੀਂ ਅਸੀਂ ਵਿਕਾਂਗੇ ਨਹੀਂ, ਇਹ ਪੈਸਿਆਂ ਪਿੱਛੇ ਨੌਕਰੀ ਪਿੱਛੇ। ਅਣਖੀ ਬੰਦੇ ਜਿਹੜੇ ਹੁੰਦੇ ਆ ਉਹ ਸੱਚ ਤੇ ਪਹਿਰਾ ਦਿੰਦੇ ਆ, ਤੇ ਭਗਤੀ ਉਹਨਾਂ ਦੀ ਮਨਜ਼ੂਰ ਹੁੰਦੀ ਏ ਜਿਹੜੇ ਸੱਚ ਤੇ ਪਹਿਰਾ ਦਿੰਦੇ ਨੇ। ਉਹਨਾਂ ਦੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫੁਰਮਾਨ ਦੀ ਵਿਚਾਰ ਕਰਾਈ, ਨਾਲ ਨਾਲ ਉਸ ਵੀਰ ਨੂੰ ਪ੍ਰਣਾਮ। ਸਤਿਗੁਰ ਸਾਹਿਬ ਜੀ ਦੀ ਇਲਾਹੀ ਬਾਣ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਦੇ ਵਿਚਾਰ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ। ਭਾਈ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਵੀਰ ਜੀ ਆਪ ਸ਼ਹੀਦੀ ਪਰਿਵਾਰਾਂ ਦੇ ਵਿੱਚ ਕਾਫ਼ੀ ਸੇਵਾ ਲਾਉਂਦੇ ਹਨ, ਸੋ ਗੁਰੂ ਸਾਹਿਬ ਕਿਰਪਾ ਕਰਨ, ਇਹਨਾਂ ਨੂੰ ਹੋਰ ਚੜ੍ਹਦੀ ਕਲਾ ਤੰਦਰੁਸਤੀ ਦੇ ਰੁਕਤ ਦਾਤ ਬਖਸ਼ਿਸ਼ ਕਰਨ, ਇਹ ਸੇਵਾ ਐਵੇਂ ਕਰਦੇ ਰਹਿਣ। ਸੋ ਆਓ ਕੀਰਤਨ ਸਰਵਣ ਕਰਦੇ ਹਾਂ। ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਅਲਵਰ ਵਾਲੇ ਆਪ ਜੀ ਨੂੰ 8:10 ਤੱਕ ਕੀਰਤਨ ਸਰਵਣ ਕਰਾਉਣਗੇ, ਉਹਨਾਂ ਤੋਂ ਉਪਰੰਤ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਆਪ ਜੀ ਨੂੰ ਸ਼ਬਦ ਵਿਚਾਰਾਂ ਨਾਲ ਜੋੜਨਗੇ। ਸੋ ਆਓ ਕੀਰਤਨ ਸਰਵਣ ਕਰਦੇ ਹਾਂ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਅਲਵਰ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਸਨ। ਸਤਿਕਾਰਯੋਗ ਰਾਗੀ ਭਾਈ ਬਲਜੀਤ ਸਿੰਘ ਜੀ ਅਲਵਰ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਸਵਾਹ ਹੁਣ ਆਪ ਸੰਗਤਾਂ ਨੂੰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ, ਜੋ ਸਾਡੇ ਕੋਲ 6 ਦਿਨ ਵਾਸਤੇ ਪਹੁੰਚੇ ਸਨ, ਸਤਿਕਾਰਯੋਗ ਗਿਆਨੀ ਕਲਵੰਤ ਸਿੰਘ ਲੁਧਿਆਣੇ ਵਾਲੇ। ਸੋ ਕੱਲ੍ਹ ਸ਼ਾਮ ਦਾ ਉਹਨਾਂ ਦਾ ਦੀਵਾਨ ਇੱਕ ਬਾਕੀ ਹੈ। ਸੋ ਇਸੇ ਤਰ੍ਹਾਂ ਸੰਗਤਾਂ ਨੇ ਵੱਧ ਤੋਂ ਵੱਧ ਲਾਹਾ ਲੈਣਾ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜੋ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਅਵਤਾਰ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆ ਰਹੇ ਹਨ, ਜਿਨ੍ਹਾਂ ਸੰਗਤਾਂ ਵੱਲੋਂ ਸਹਿਜ ਪਾਠਾਂ ਦੀ ਸੇਵਾ ਲਈ ਗਈ ਸੀ। ਸੋ ਉਸ ਦਿਨ ਸ਼ਾਮ ਨੂੰ 3 ਵਜੇ ਦੇ ਕਰੀਬ ਜੋ ਸਮਾਪਤੀ ਹੋਣੀ ਹੈ, ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਜਾਣਾ ਜੀ। ਅਤੇ 21 ਤਰੀਕ ਨੂੰ ਇਸ ਸੰਬੰਧ ਵਿੱਚ 21 ਨਵੰਬਰ ਨੂੰ ਜੋ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ, ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਆਪਣੇ ਨਾਮ ਲਿਖਵਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਮੇ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਰ ਲਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉਂ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਆ ਗੁਰ ਸੰਗਤ,

ਇਸ ਦਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੁਆਰਤੀ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੇ ਸਰਗੁਣ ਸਰੂਪ ਬਾਣੀ ਗੁਰੂ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਆਪ ਜੀ ਦੇ ਦਰਬਾਰ ਵਿੱਚ ਸਮੂਹ ਮਾਈ ਭਾਈ ਖਾਲਸਾ ਸਾਧ ਸੰਗਤ ਜੀ ਆਪ ਦੀ ਵਡਭਾਗੀ ਹੋ ਭਾਗਸ਼ਾਲੀ ਹੋ ਜੋ ਪੂਰੇ ਗੁਰੂ ਦੇ ਕੋਲ ਬੈਠੇ ਹੋ। ਨਮਸਕਾਰ ਕਰਕੇ ਆਪਣੇ ਮਸਤਕ ਨੂੰ ਭਾਗਸ਼ੀਲ ਬਣਾਇਆ ਹੈ, ਅਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਜੋ ਲੜੀ ਰੂਪ ਦੇ ਵਿੱਚ ਸੋਹਿਲਾ ਸਾਹਿਬ ਦੀ ਬਾਣੀ ਦੀ ਵਿਚਾਰ ਚੱਲ ਰਹੀ। ਕੱਲ੍ਹ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਤੀਜੇ ਸ਼ਬਦ ਧਨਾਸਰੀ ਰਾਗ ਵਿੱਚ ਗਗਨਮੈ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਦੀ ਵਿਚਾਰ ਕੱਲ੍ਹ ਦੇ ਸਮੇਂ ਵਿੱਚ ਕੀਤੀ ਗਈ ਸੀ। ਜਿਵੇਂ ਕਿ ਕੱਲ੍ਹ ਦੀ ਵਿਚਾਰ ਦਾ ਜੋ ਇੱਕ ਤਰ੍ਹਾਂ ਦੇ ਨਾਲ ਛੋਟਾ ਸਮੁੱਚਾ ਭਾਵ ਸੀ ਸੰਖੇਪ, ਉਹ ਇਹ ਸੀ ਕਿ ਗੁਰੂ ਸਾਹਿਬ ਜਗਨਨਾਥ ਦੇ ਮੰਦਰ ਵਿੱਚ ਪਹੁੰਚਦੇ ਨੇ, ਉੱਥੇ ਉੱਥੋਂ ਦੇ ਪੁਜਾਰੀ ਆਰਤੀ ਕਰ ਰਹੇ ਸੀ, ਮਹਾਰਾਜ ਬੈਠੇ ਰਹੇ। ਉਹਨਾਂ ਨੇ ਪੁੱਛਿਆ ਤੁਸੀਂ ਆਰਤੀ ਵਿੱਚ ਸ਼ਾਮਿਲ ਨਹੀਂ ਹੋਏ ਅਤੇ ਪਾਤਸ਼ਾਹ ਨੇ ਕਿਹਾ ਵੀ ਮੈਂ ਤਾਂ ਸ਼ਾਮਿਲ ਹਾਂ। ਉਹਨਾਂ ਨੇ ਕਿਹਾ ਵੀ ਤੁਸੀਂ ਤਾਂ ਬੈਠੇ ਰਹੇ। ਗਰੀਬ ਨਿਵਾਜ ਨੇ ਉਹਨਾਂ ਨੂੰ ਇਹ ਗੱਲ ਕਹੀ ਕਿ ਜਿਹੜਾ ਧਾਰਮਿਕ ਬੰਦਾ ਉਹ ਸ਼ੁਰੂ ਜਿੱਥੋਂ ਮਰਜ਼ੀ ਕਰੇ ਪਰ ਉਹਨੂੰ ਆਪਣੀ ਮੰਜ਼ਿਲ ਦਾ ਪਤਾ ਹੋਣਾ ਚਾਹੀਦਾ, ਉਹਨੇ ਪਹੁੰਚਣਾ ਕਿੱਥੇ। ਜਿਹੜੇ ਧਾਰਮਿਕ ਬੰਦੇ ਨੂੰ ਆਪਣੀ ਮੰਜ਼ਿਲ ਦਾ ਪਤਾ ਨਹੀਂ, ਉਹ ਉਸੇ ਤਰ੍ਹਾਂ ਦਾ ਬੀਜ ਹੈ ਜਿਹੜਾ ਉਹ ਕਿਤੇ ਪੈਂਦਾ ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਰੁੱਖ ਵੀ ਬਣਨਾ ਅਤੇ ਫੁੱਲ ਵੀ ਲੱਗਣੇ ਨੇ ਅਤੇ ਫਿਰ ਫਲ ਵੀ ਲੱਗਣਾ ਤਾਂ ਸੰਪੂਰਨਤਾ ਹੋਣੀ। ਉਹ ਸੰਪੂਰਨਤਾ ਲਈ ਯਤਨ ਨਹੀਂ ਕਰਦਾ, ਉਹ ਜਿੱਥੇ ਕਰਕੇ ਬੈਠਦਾ ਹੈ ਉੱਥੇ ਉਹਦੀ ਸੁਰਤੀ ਰੁਕੀ ਰਹਿੰਦੀ ਹੈ, ਉੱਥੇ ਹੀ ਉਹਦਾ ਧਿਆਨ ਲੱਗਾ ਰਹਿੰਦਾ ਅਤੇ ਹੌਲੀ ਹੌਲੀ ਆਲੇ ਦੁਆਲੇ ਤੋਂ ਉਹਨੂੰ ਇਵੇਂ ਦੀਆਂ ਵਿਚਾਰਾਂ ਮਿਲ ਜਾਂਦੀਆਂ ਹਨ ਕਿ ਉਹਨੂੰ ਇੰਝ ਲੱਗਣ ਲੱਗ ਪੈਂਦਾ ਕਿ ਹੁਣ ਮੈਂ ਠੀਕ ਠਾਕ ਹਾਂ, ਹੁਣ ਮੈਂ ਪਹੁੰਚ ਗਿਆ, ਹੁਣ ਮੈਨੂੰ ਹੋਰ ਕੁਝ ਅੱਗੇ ਜਾਣ ਦੀ ਲੋੜ ਨਹੀਂ ਹੈ। ਉਹਨਾਂ ਨੇ ਪੁੱਛਿਆ ਵੀ ਅਸੀਂ ਕਿੱਥੇ ਹਾਂ। ਮਹਾਰਾਜ ਕਹਿੰਦੇ ਤੁਸੀਂ ਥਾਲੀ ਵਿੱਚ ਹੋ, ਆਰਤੀ ਵਾਲੀ ਤੁਹਾਡੀ ਸੁਰਤ ਇੱਥੇ ਰੁਕੀ ਹੋਈ, ਤੁਸੀਂ ਇਸ ਤੋਂ ਅੱਗੇ ਨਹੀਂ ਗਏ। ਉਹਨਾਂ ਨੇ ਫਿਰ ਸਵਾਲ ਕੀਤਾ ਵੀ ਫਿਰ ਕਿੱਥੇ ਜਾਣਾ ਅੱਗੇ। ਇਹ ਧਾਰਮਿਕ ਮਨੁੱਖ ਵਾਸਤੇ ਚੁਣਨਾ ਬਹੁਤ ਔਖਾ ਹੋ ਜਾਂਦਾ ਕਿ ਉਹ ਅੱਗੇ ਕੀ ਕਰੇ। ਇਸ ਵਾਸਤੇ ਸੰਗਤ ਦੀ ਲੋੜ ਹੁੰਦੀ ਹੈ, ਇਸ ਵਾਸਤੇ ਗੁਰੂ ਦੀ ਲੋੜ ਹੁੰਦੀ ਹੈ। ਗੁਰੂ ਹੀ ਹਿੰਮਤ ਕਰਕੇ ਕਿਸੇ ਨੂੰ ਕਹਿ ਸਕਦੇ ਨੇ ਕਿ ਤੂੰ ਰਾਹ ਵਿੱਚ ਹੀ ਬੈਠਾ ਹੋਇਆ, ਨਹੀਂ ਤੇ ਦੁਨੀਆਂ ਦੇ ਲੋਕ ਉਹ ਨਹੀਂ ਕਹਿਣਗੇ, ਉਹਨਾਂ ਨੇ ਕਹਿ ਦੇਣਾ ਤੇਰੇ ਵਰਗਾ ਕੋਈ ਵੀ ਧਾਰਮਿਕ ਨਹੀਂ ਹੈ, ਕਿਉਂਕਿ ਉਹਨਾਂ ਨੇ ਵਡਿਆਈ ਕਰਕੇ ਉਹਦਾ ਨੁਕਸਾਨ ਕਰਨਾ ਹੁੰਦਾ ਤੇ ਨਾਲੇ ਉਹ ਦੱਸਣਗੇ ਵੀ ਕੀ ਉਹ ਆਪ ਵੀ ਰਾਹ ਵਿੱਚ ਹੀ ਬੈਠੇ ਹੋਏ। ਪੂਰਾ ਗੁਰੂ ਦਾ ਮਤਲਬ ਸ਼ੀਸ਼ਾ ਹੁੰਦਾ ਹੈ ਜੋ ਸਾਨੂੰ ਖਬਰ ਦੇ ਦਿੰਦਾ ਹੈ ਕਿ ਤੇਰੇ ਚਿਹਰੇ ਤੇ ਕਿੱਥੇ ਕਿੱਥੇ ਮਿੱਟੀ ਲੱਗੀ ਹੋਈ। ਸ਼ੀਸ਼ਾ ਕਿਸੇ ਦਾ ਲਿਹਾਜ਼ ਨਹੀਂ ਕਰਦਾ ਤੇ ਕਿਸੇ ਨਾਲ ਵੈਰ ਨਹੀਂ ਕਰਦਾ, ਕਿਸੇ ਨਾਲ ਮੋਹ ਨਹੀਂ ਕਰਦਾ, ਇਹੀ ਗੁਰੂ ਹੁੰਦਾ ਤੇ ਗੁਰੂ ਪੂਰਾ ਹੈ, ਗੁਰੂ ਦਾ ਗਿਆਨ।

ਦਾ ਸ਼ਬਦ ਤੇ ਉਹ ਸ਼ੀਸ਼ਾ ਜਿਹੜਾ ਸਾਹਮਣੇ ਕਰਨਾ ਹੁੰਦਾ ਸਿੱਖੀ ਦੇ ਵਿੱਚ, ਉਹ ਡਿਊਟੀ ਹੈ ਗੁਰਸਿੱਖ ਦੀ। ਉਹ ਕਿਸੇ ਦੇ ਅੱਗੇ ਕਰੇ ਵੀ ਆਹ ਹੈ ਗੁਰਬਾਣੀ, ਆਹ ਗੱਲ ਕਹਿੰਦੀ ਹੈ, ਜਿਹਦੇ ਵਿੱਚ ਫਿਰ ਸਾਨੂੰ ਆਪਣੇ ਆਪ ਦਾ ਪਤਾ ਲੱਗ ਜਾਂਦਾ, ਕਿਉਂਕਿ ਆਪਣੇ ਆਪ ਨੂੰ ਚੀਨਣ ਤੋਂ ਬਿਨਾਂ ਭਰਮ ਦੀ ਕਾਈ ਅੰਦਰੋਂ ਮਿਟਦੀ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ, ਕਾਈ ਮੈਨੇ ਜੰਗਾਲ ਜਾਲਾ ਜੋ ਪਾਣੀ ਵਿੱਚ ਲੱਗਾ ਹੁੰਦਾ ਹੈ। ਇੱਕ ਸੰਨਿਆਸੀ ਨੂੰ ਦੱਸਦਿਆਂ ਗੁਰੂ ਸਾਹਿਬ ਨੇ ਕਿਹਾ ਸੀ ਵੀ ਤੂੰ ਰਾਹ ਵਿੱਚ ਹੀ ਰੁਕਿਆ ਹੋਇਆ, ਤੇ ਪੰਡਿਤ ਨੂੰ ਸਮਝ ਆਈ, ਉਹਨੇ ਕਿਹਾ ਵੀ ਅੱਗੇ ਕਿੱਥੇ ਜਾਣਾ, ਤੇ ਮਹਾਰਾਜ ਨੇ ਕਿਹਾ ਆਰਤੀ ਹੋ ਰਹੀ ਹੈ, ਆਕਾਸ਼ ਥਾਲ ਹੈ, ਸੂਰਜ ਚੰਦਰਮਾ ਇਹਦੇ ਦੀਵੇ ਹਨ, ਤਾਰੇ ਇਹਦੇ ਸਾਰੇ ਦੀਵੇ ਹਨ, ਸਾਰਾ ਕੁਝ ਚਮਕ ਰਿਹਾ, ਹਵਾ ਚੌਰ ਕਰ ਰਹੀ ਹੈ, ਚੰਦਨ ਵੱਲੋਂ ਆ ਰਹੀ ਹਵਾ, ਮਲਿਆਗਰ ਵੱਲੋਂ ਆ ਰਹੀ ਹਵਾ ਧੂਪ ਦੇ ਰਹੀ ਹੈ, ਇਹ ਉਹਦੀ ਆਰਤੀ ਹੋਈ ਹੈ ਉਸ ਭਾਵ ਖੰਡਨਾ ਦੀ। ਤੇ ਹੁਣ ਦੋ ਸਟੈਪ ਹੋ ਗਏ ਤੇ ਤੀਜੇ ਦੀ ਗੱਲ ਗੁਰੂ ਸਾਹਿਬ ਨੇ ਕੀਤੀ, ਅਨਹਤਾ ਸ਼ਬਦ ਵਾਜੰਤ ਭੇਰੀ। ਕਹਿੰਦੇ ਹੁਣ ਤੁਸੀਂ ਉਸ ਸ਼ਬਦ ਤੱਕ ਜਾਓ ਜੋ ਅਨਹਦ ਸ਼ਬਦ ਵੱਜ ਰਿਹਾ, ਕੁਦਰਤ ਤੋਂ ਵੀ ਅੱਗੇ ਹੈ। ਕੁਦਰਤ ਬਾਹਰੀ ਤੌਰ ਤੇ ਦਿਸਣ ਵਾਲੀ ਚੀਜ਼ ਨੂੰ ਕਹਿੰਦਾ, ਜੇ ਕੁਦਰਤ ਨੂੰ ਗੁਰਬਾਣੀ ਵਿੱਚੋਂ ਪੜ੍ਹਨਾ ਹੋਵੇ ਤੇ ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਾਉ ਸੁਖਸਾਰ, ਕੁਦਰਤ ਆਕਾਸ਼ੀ ਪਾਤਾਲੀ, ਕੁਦਰਤ ਸਰਬ ਆਕਾਰ, ਕੁਦਰਤ ਖਾਣਾ, ਕੁਦਰਤ ਪੀਣਾ, ਇਹ ਸਾਰਾ ਕੁਝ ਕੁਦਰਤ ਹੈ ਜੋ ਦਿਸ ਰਿਹਾ ਸਰੀਰ ਤੋਂ ਲੈ ਕੇ ਜੋ ਵੀ ਨਜ਼ਰ ਆ ਰਿਹਾ ਇਹ ਸਾਰਾ ਕੁਦਰਤ ਹੈ। ਹੁਣ ਇੱਥੋਂ ਤੱਕ ਪਹਿਲਾਂ ਤੇ ਇਹਦੇ ਵਿੱਚ ਆਉਣਾ ਤੇ ਇਹਦੇ ਵਿੱਚੋਂ ਜੋਤ ਵੇਖਣੀ, ਇਹਦੇ ਵਿੱਚ ਹੁਣ ਤੀਜੇ ਥਾਂ ਤੇ ਮਹਾਰਾਜ ਉਸ ਪੰਡਿਤ ਨੂੰ ਲੈ ਕੇ ਜਾਂਦੇ ਨੇ ਕਿ ਜੋਤ ਹੀ ਸਦਾ ਸਲਾਮਤ ਹੈ, ਇਹ ਕੁਦਰਤ ਵੀ ਬਣਦੀ ਤੇ ਮਿਟਦੀ ਰਹਿੰਦੀ ਹੈ, ਇਹ ਵੀ ਆਕਾਰ ਵਾਲੀ ਹੈ, ਇਹ ਪਰਮੇਸ਼ਰ ਦਾ ਸਰਗੁਣ ਸਰੂਪ ਹੈ, ਇਹ ਪਰਮੇਸ਼ਰ ਦਾ ਸਰੀਰ ਹੈ। ਜੇ ਕਿਸੇ ਨੇ ਰੱਬ ਦਾ ਸਥੂਲ ਸਰੀਰ ਵੇਖਣਾ ਹੋਵੇ ਤੇ ਉਹ ਆ ਸੰਸਾਰ ਜੋ ਨਜ਼ਰ ਆ ਰਿਹਾ ਇਹ ਉਹਦਾ ਸਰੀਰ ਹੈ। ਆਪ ਜੀ ਕਹੋਗੇ ਵੀ ਬਾਣੀ ਦੇ ਵਿੱਚ ਇਹ ਕਿਤੇ ਪ੍ਰਮਾਣ ਹੈ ਵੀ ਰੱਬ ਦਾ ਕੋਈ ਸਰੀਰ ਹੁੰਦਾ? ਮਹਾਰਾਜ ਦੀ ਬਾਣੀ ਸੁਖਮਣੀ ਸਾਹਿਬ ਦੇ ਵਿੱਚ ਇੱਕ ਤੁਕ ਆਉਂਦੀ ਹੈ, ਸਗਲ ਸਮੱਗਰੀ ਜਾਂ ਕਾ ਤਨ ਆਪਨ ਜਸ ਆਪ ਹੀ ਸੁਣਾ। ਸਗਲ ਸਮੱਗਰੀ ਜਾਂ ਕਾ ਤਨ, ਇਹਦੇ ਵਿੱਚ ਸਾਰਾ ਸਰਗੁਣ ਸਰੂਪ ਦੱਸਿਆ, ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਭੇਖਣ ਹਾਰ। ਸਰਬ ਭੂਤ, ਭੂਤ ਮੈਨੇ ਬੁੱਤ ਜਿਹੜੇ ਤੱਤ ਨੇ, ਪੰਜ ਤੱਤ ਨੇ, ਇਹਨਾਂ ਦਾ ਵਰਤਾਰਾ ਉਹ ਆਪ ਹੀ ਕਰ ਰਿਹਾ, ਸਾਰੇ ਤੱਤਾਂ ਦਾ, ਸਾਰੇ ਤੱਤ ਉਹਦੀ ਕਿਰਪਾ ਨਾਲ ਹੀ ਸਰੀਰ ਵਿੱਚ ਵਿਚਰ ਰਹੇ ਨੇ। ਸਰਬ ਨੈਣ ਆਪ ਭੇਖਣ ਹਾਰਾ, ਸਾਰੀਆਂ ਅੱਖਾਂ ਦੇ ਰਾਹੀਂ ਉਹੀ ਵੇਖ ਰਿਹਾ ਹੈ। ਇਹ ਸਮਝ ਨਹੀਂ ਆਵੇਗੀ ਗੱਲ, ਕਿਉਂਕਿ ਸਾਨੂੰ ਲੱਗਦਾ ਵੀ ਅਸੀਂ ਵੇਖ ਰਹੇ ਹਾਂ। ਇਹ ਅਭਿਆਸ ਦੀ ਲੋੜ ਹੁੰਦੀ ਹੈ, ਸਮਝਾਉਣ ਦੀ ਲੋੜ ਨਹੀਂ ਹੁੰਦੀ, ਇੱਦਾਂ ਨਹੀਂ ਪਤਾ ਲੱਗਦਾ। ਇਹ ਸਿਰਫ ਹੁੰਦਾ ਹੈ ਵਿਚਾਰ ਇਹਦੀ ਤਾਂ ਹੈ ਵੀ ਬੰਦੇ ਨੂੰ ਆਪਣੀ ਗਲਤੀ ਦਾ ਪਤਾ ਲੱਗ ਜਾਵੇ ਵੀ ਉਹ ਗਲਤੀ ਕਿੱਥੇ ਕਰ ਰਿਹਾ, ਉੱਥੋਂ ਜਾਗ। ਮਹਾਰਾਜ ਕਹਿੰਦੇ ਅੱਖਾਂ ਵਿੱਚੋਂ ਉਹ ਹੀ ਵੇਖ ਰਿਹਾ, ਹੋਰ ਤੂੰ, ਤੇਰਾ ਇੱਕ ਭਰਮ ਹੈ ਜਿਹਦੇ ਕਰਕੇ ਤੈਨੂੰ ਲੱਗਦਾ ਵੀ ਤੂੰ ਵੇਖ ਰਿਹਾ। ਬਾਣੀ ਜਿਹੜੀ ਹੈ ਜੇ ਇਹਨੂੰ ਪੂਰਾ ਤੁਸੀਂ ਮੰਨਦੇ ਜਾਓ ਤੇ ਬੰਦਾ ਘਬਰਾ ਕੇ ਛੱਡ ਕੇ ਭੱਜ ਜਾਏਗਾ, ਉਹ ਕਹੇਗਾ ਵੀ ਗਿਆ, ਮੇਰੀ ਤਾਂ ਸਮਾਪਤੀ ਕਰਤੀ ਬਾਣੀ,
ਨਾ ਬਾਣੀ ਅੱਖਾਂ ਵਿੱਚੋਂ ਵੇਖਣ ਦਿੰਦੀ ਬੰਦੇ ਨੂੰ, ਨਾ ਕੰਨਾਂ ਵਿੱਚੋਂ ਸੁਣਨ ਦਿੰਦੀ ਹੈ, ਨਾ ਮੂੰਹ ਵਿੱਚੋਂ ਬੋਲਣ ਦਿੰਦੀ ਹੈ। ਉਹ ਕਹਿੰਦੇ ਬੋਲਦਾ ਵੀ ਉਹੀ ਹੈ, ਸੁਣਦਾ ਵੀ ਉਹੀ ਹੈ, ਕੰਮ ਵੀ ਉਹੀ ਕਰਦਾ, ਪੈਰਾਂ ਨਾਲ ਵੀ ਉਹੀ ਤੁਰਦਾ, ਹੱਥਾਂ ਨਾਲ ਵੀ ਉਹੀ ਕੰਮ ਕਰਦਾ, ਹੋਰ ਸਾਰੇ ਕਾਰਜ ਉਹਦੇ ਰਾਹੀਂ ਹੋ ਰਹੇ। ਅਤੇ ਮਹਾਰਾਜ ਸਾਨੂੰ ਤਾਂ ਲੱਗਦਾ ਵੀ ਸਾਡੇ ਰਾਹੀਂ ਹੋ ਗਏ। ਇਹ ਇੱਕ ਕਰਤੇ ਦਾ ਭਾਵ ਪਾਇਆ ਸਰੀਰ ਦੇ ਵਿੱਚ, ਸੰਸਾਰ ਨੂੰ ਚਲਾਉਣ ਵਾਸਤੇ ਕਾਰਜਕਾਰੀ ਮਨ ਥਾਪਿਆ ਸਰੀਰ ਨੂੰ ਚਲਾਉਣ ਲਈ, ਤਾਂ ਇਹ ਚੱਲੇਗਾ। ਇਸ ਕਰਕੇ ਸਰਬਸ ਨੈਣ ਆਪ ਵੇਖਣ ਹਾਰਾ, ਸਗਲ ਸਮੱਗਰੀ ਜਾਂ ਕਾ ਤਨਾ, ਤਨਾ ਸਰੀਰ, ਸਮੱਗਰੀ ਸਗਲ ਕਿਹੜੀ ਹੈ, ਸਾਰੀ, ਜੋ ਆਕਾਸ਼ ਪਤਾਲ ਰੁੱਖ ਆਦਿਕ 84 ਲੱਖ ਜੀਵ ਹੈ, ਇਹ ਵਾਹਿਗੁਰੂ ਦਾ ਹੀ ਸਰੀਰ ਹੈ, ਆਪਣ ਜਸ ਆਪ ਹੀ ਸੁਣਾ। ਇੱਧਰੋਂ ਉਹ ਆਪ ਹੀ ਬੋਲਦਾ ਅਤੇ ਆਪ ਹੀ ਵਿੱਚ ਬਹਿ ਕੇ ਸੁਣਦਾ, ਬੁਲਾਰਾ ਅਤੇ ਸਰੋਤਾ ਆਪ ਹੀ ਹੈ। ਫਿਰ ਮਹਾਰਾਜ ਕਹਿੰਦੇ ਆਵਣ ਜਾਣ ਇੱਕ ਖੇਡ ਬਣਾਏ, ਹੈ ਤਾਂ ਖੇਡ ਹੀ ਹੈ ਪਰ ਸੱਚੀ ਲੱਗਣ ਲੱਗ ਪਈ, ਹੈ ਖੇਡ ਲੱਗਦੀ ਸੱਚੀ ਹੈ, ਖੇਡ ਸੱਚੀ ਵੀ ਹੁੰਦੀ ਹੈ ਅਤੇ ਝੂਠੀ ਵੀ ਹੁੰਦੀ ਹੈ। ਸੱਚੀ ਇਸ ਕਰਕੇ ਹੁੰਦੀ ਹੈ ਵੀ ਉਹਦੇ ਨਿਯਮ ਹੁੰਦੇ ਨੇ ਵੀ ਇੱਧਰ ਖੇਡਣਾ, ਇੱਧਰ ਤੁਰਨਾ, ਇੱਧਰ ਜਾਣਾ, ਇੱਧਰ। ਅਤੇ ਝੂਠੀ ਇਸ ਕਰਕੇ ਹੁੰਦੀ ਹੈ ਵੀ ਉੱਥੇ ਇੱਕ ਜਣਾ ਕਹਿੰਦਾ ਵੀ ਮੈਂ ਜਿੱਤ ਗਿਆ, ਦੂਜਾ ਕਹਿੰਦੇ ਹਾਰ ਗਿਆ, ਅਤੇ ਜਿੱਤਿਆ ਹਾਰਿਆ ਕੋਈ ਵੀ ਨਹੀਂ ਹੁੰਦਾ, ਉਹ ਇੱਕ ਖੇਡ ਹੁੰਦੀ। ਆਵਣ ਜਾਣ ਇੱਕ ਖੇਲ ਬਣਾਇਆ, ਹੁਣ ਗੁਰੂ ਦੀ ਨਜ਼ਰ ਵਿੱਚ ਇਹ ਖੇਡ, ਅਤੇ ਗੁਰੂ ਸਾਹਿਬ ਤਾਂ ਹੀ ਇਸ ਚੀਜ਼ ਨੂੰ ਵੇਖ ਕੇ ਝੱਲ ਗਏ ਨਾ, ਜਿਹੜੀ ਇੰਨੀ ਕੁਰਬਾਨੀਆਂ ਕਰਤੀਆਂ ਪਰਿਵਾਰ ਵਾਰ ਦਿੱਤੇ, ਉਹ ਇੱਕ ਖੇਡ ਸੀ ਸਾਧਸੰਗਤ ਦੀ, ਖੇਡ ਕਰਕੇ। ਇਹਦੇ ਵਿੱਚ ਮਹਾਰਾਜ ਕਹਿੰਦੇ ਆਗਿਆਕਾਰੀ ਕਿੰਨੀ ਮਾਇਆ, ਸਭ ਕਹਿ ਮੱਧ ਅਲਿਪਤੋ ਰਹਿ। ਇੱਕ ਤਾਂ ਖਬਰ ਮਿਲ ਗਈ ਨਾ ਸਾਨੂੰ ਅੱਜ ਵੀ ਸਾਰਿਆਂ ਦੇ ਵਿੱਚ ਉਹ ਹੈ, ਪਰ ਰਹਿੰਦਾ ਅਲਿਪਤ ਹੈ। ਅਲਿਪਤ ਦਾ ਮਤਲਬ ਕੀ ਹੁੰਦਾ, ਲਿਪਤ ਨਹੀਂ ਹੁੰਦਾ ਸਾਡੇ ਕਰਮ ਦੇ ਨਾਲ। ਬੜਾ ਹੁਸ਼ਿਆਰ ਹੈ, ਬੜਾ ਚਲਾਕ ਹੈ, ਰਹਿੰਦਾ ਵਿੱਚ ਹੈ। ਬੰਦਾ ਝੂਠ ਬੋਲੇ ਤੇ ਉਹਨੂੰ ਨਹੀਂ ਲੱਗਦਾ, ਉਹਦੇ ਤੇ ਕੋਈ ਅਸਰ ਨਹੀਂ ਹੁੰਦਾ। ਬੰਦਾ ਪਾਪ ਕਰੇ ਤੇ ਉਹਦੇ ਤੇ ਕੋਈ ਅਸਰ ਨਹੀਂ ਲੱਗਦਾ, ਇਵੇਂ ਅਲਿਪਤ ਰਹਿੰਦਾ। ਆਗਿਆ ਆਵੇ ਆਗਿਆ ਜਾਏ, ਨਾਨਕ ਜਾਂ ਭਾਵੇ ਤਾਂ ਲਏ ਸਮਾਏ। ਜੇ ਗੁਰੂ ਨੂੰ ਚੰਗਾ ਲੱਗੇ ਤੇ ਉਹ ਆਪਣੇ ਚਰਨਾਂ ਨਾਲ ਕਿਸੇ ਜੀਵ ਦੇ ਅੰਦਰ ਗਿਆਨ ਪ੍ਰਗਟ ਕਰਦਾ ਤੇ ਉਹ ਉਹਦੇ ਚਰਨਾਂ ਦੇ ਵਿੱਚ ਸਮਾ ਜਾਂਦਾ ਹੈ। ਇਸ ਕਰਕੇ ਪੰਡਿਤ ਜੀ ਨੂੰ ਗੁਰੂ ਸਾਹਿਬ ਕਹਿੰਦੇ ਬਈ ਹੁਣ ਮੈਂ ਤੁਹਾਨੂੰ ਜੋਤ ਕੋਲ ਲੈ ਕੇ ਜਾਣਾ, ਜਿਹੜੀ ਤੁਹਾਡੀ ਮੰਜ਼ਿਲ ਹੈ। ਉਹਨੇ ਪੁੱਛਿਆ ਸੀ ਨਾ ਵੀ ਮੰਜ਼ਿਲ ਕਿਹੜੀ ਹੈ, ਅਤੇ ਮੈਂ ਪਹਿਲਾਂ ਬੇਨਤੀ ਕੀਤੀ ਸੀ ਧਾਰਮਿਕ ਬੰਦੇ ਨੂੰ ਆਪਣੀ ਮੰਜ਼ਿਲ ਦਾ ਪਤਾ ਹੋਣਾ ਚਾਹੀਦਾ, ਬਾਹਰੋਂ ਸ਼ੁਰੂ ਜਿੱਥੋਂ ਮਰਜ਼ੀ ਕਰ ਲੈ, ਜਿਹੜੀ ਉਹਦੀ ਕਲਾਸ ਹੈ। ਜਾਣਾ ਉਹਨੇ ਨਿਰ ਆਕਾਰ ਤੱਕ ਹੈ, ਨਿਰ ਆਕਾਰ। ਕਲਗੀਧਰ ਪਾਤਸ਼ਾਹ ਜੀ ਨੂੰ ਵੀ ਭਾਈ ਨੰਦ ਲਾਲ ਸਾਹਿਬ ਜੀ ਨੂੰ ਜਦੋਂ ਉਹਨਾਂ ਨੇ ਕਿਹਾ ਬਈ ਸਵੇਰੇ ਉੱਠ ਕੇ ਗੁਰਸਿੱਖ ਜਿਹੜਾ ਸਾਡੇ ਦਰਸ਼ਨ ਕਰੇ, ਅਤੇ ਭਾਈ ਨੰਦ ਲਾਲ ਸਾਹਿਬ ਜੀ ਉਹ ਪੁੱਛਦੇ ਨੇ ਤੁਹਾਡਾ ਰੂਪ ਕੀ ਹੈ, ਇੱਕ ਤਾਂ ਹੁਣ ਨਜ਼ਰ ਆ ਰਿਹਾ ਤੁਹਾਡਾ, ਇੱਕ ਇਹ ਰੂਪ ਹੈ ਅਤੇ ਤੁਸੀਂ ਆਪ ਹੀ ਤਾਂ ਕਹਿੰਦੇ ਹੋ ਵੀ ਅਸੀਂ ਨਿਰਾਕਾਰ ਰੂਪਾਂ 'ਤੇ ਸਾਡਾ ਧਿਆਨ ਤੁਸੀਂ ਨਹੀਂ ਧਰਨਾ, ਪਰਮੇਸ਼ਰ ਦਾ ਧਰਨਾ ਹੈ। ਅਤੇ ਪਾਤਸ਼ਾਹ ਕਹਿੰਦੇ ਸਾਡੇ ਤਿੰਨ ਰੂਪ ਨੇ, ਤੀਨ ਰੂਪ ਹੈ ਮੋਹੇ ਕੇ ਸੁਣੋ ਨੰਦ ਚਿੱਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੁਹੇ ਸਮਝਾਏ। ਮੇਰੇ ਤਿੰਨ ਰੂਪ ਨੇ, ਨਿਰਗੁਣ ਅਤੇ ਸਰਗੁਣ। ਹੁਣ ਸਰਗੁਣ ਜਿਹੜਾ, ਨਿਰਗੁਣ ਜਿਹੜਾ, ਨਿਰਗੁਣ ਜਿਹੜਾ ਉਹ ਨਿਰਾਕਾਰ ਦਿਸਦਾ ਨਹੀਂ, ਜਿਹਦੀ ਆਪਾਂ ਪਹਿਲਾਂ ਵਿਚਾਰ ਕੀਤੀ ਹੈ। ਸਰਗੁਣ ਜੋ ਨਜ਼ਰ ਆਉਂਦਾ, ਪਹਿਲਾਂ ਨਿਰਗੁਣ ਫਿਰ ਸਰਗੁਣ, ਸਰਗੁਣ ਸਰੂਪ ਫਿਰ ਸਿੱਖੀ ਦਾ ਕਿਹੜਾ ਮਾਰਗ, ਕਹਿੰਦੇ ਦੂਸਰ ਰੂਪ ਗ੍ਰੰਥ ਜੀ ਮਾਨ, ਦੂਜਾ ਸਾਡਾ ਰੂਪ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਨੇ, ਉਹਦੇ ਵਿੱਚ ਸਾਡੇ ਵਿੱਚ ਸਿੱਖੀ ਦਾ ਤਿੰਨ ਰੂਪ ਗੁਰੂ ਸਾਹਿਬ ਨੇ ਦੱਸੇ, ਆਪਣੇ ਤਿੰਨ ਸਰੂਪ ਨੇ, ਇੱਕ ਗੁਰ ਸ਼ਬਦ, ਇੱਕ ਸਰਗੁਣ, ਇੱਕ ਨਿਰਗੁਣ, ਇਹ ਤਿੰਨ ਨੇ। ਹੁਣ ਸਾਨੂੰ ਇੱਧਰੋਂ ਸ਼ੁਰੂ ਕਰਨਾ ਪਏਗਾ,
ਗੁਰ ਸ਼ਬਦ ਤੋਂ ਸ਼ੁਰੂ ਕਰਨਾ ਪਏਗਾ ਤੇ ਸਾਨੂੰ ਸਰਗੁਣ ਤੋਂ ਸ਼ੁਰੂ ਕਰਨਾ ਪਏਗਾ। ਸਰਗੁਣ ਜੋ ਦਿਸਦਾ ਆਪ ਜੀ ਕਹੋਗੇ ਵੀ ਇਹ ਕਥਾ ਸਮਝ ਨਹੀਂ ਆਉਂਦੀ ਜਾਂ ਇੱਦਾਂ ਦੀ ਗੱਲ ਹੁੰਦੀ ਹੈ ਜਾਂ ਇਹ ਤਾਂ ਕਿਤੇ ਸੁਣੀ ਨਹੀਂ। ਇਹ ਨਹੀਂ ਸੁਣੀ ਤਾਂ ਹੀ ਤੇ ਕੌਮ ਜਿਹੜੇ ਸਾਧਕ ਨੇ ਤਾਂ ਹੀ ਤਾਂ ਤੁਰੇ ਫਿਰਦੇ ਨੇ ਕਿਉਂਕਿ ਕਥਾ ਦੇ ਵਿੱਚ ਇਹ ਸ਼ਬਦ ਅਸੀਂ ਲਿਆਉਂਦੇ ਨਹੀਂ। ਅਸੀਂ ਉਹ ਆਲ ਪਤਾਲ ਦੀਆਂ ਹੋਰ ਇਧਰੋਂ ਉਧਰੀਆਂ ਸ਼ੇਰਬਾਜ਼ੀਆਂ ਕਰੀ ਜਾਂਦੇ ਹਾਂ ਵਿੱਚ ਏਡਾ ਵੱਡਾ ਖਜ਼ਾਨਾ ਉਹ ਤੇ ਖੋਲਿਆ ਨਹੀਂ ਕਦੇ। ਹੁਣ ਸੰਗਤ ਕਿੱਧਰ ਜਾਏ ਕਿਹਨੂੰ ਪੁੱਛੇ। ਮੈਂ ਆਪ ਕਈ ਗੁਰੂ ਘਰਾਂ ਦੇ ਵਿੱਚ ਕਥਾ ਬਾਹਰ ਕਰਕੇ ਨਿਕਲਣਾ ਇਹਦਾ ਅੱਖਾਂ ਚੋਂ ਪਾਣੀ ਕਈ ਸਾਧਕਾਂ ਦਾ ਨਿਕਲਦਾ ਕਹਿੰਦੇ ਕਿਹਦੇ ਕੋਲ ਜਾਈਏ ਕਿਹਨੂੰ ਪੁੱਛੀਏ ਕੋਈ ਜਵਾਬ ਨਹੀਂ ਦਿੰਦਾ ਸਾਡੀ ਗੱਲ ਦਾ ਕਿਉਂਕਿ ਅਸੀਂ ਇਹ ਖਜ਼ਾਨਾ ਖੋਲ੍ਹੇ ਨਹੀਂ ਹੈ। ਅਸੀਂ ਰਟੀਆਂ ਰਟਾਈਆਂ ਤਕਰੀਰਾਂ ਦੇ ਉੱਤੇ ਬਸ ਸੁਣਾਉਣ ਵਾਲੇ ਵੀ ਸੁਣਾਈ ਜਾਂਦੇ ਨੇ ਸੁਣਨ ਵਾਲੇ ਕਹਿੰਦੇ ਆਨੰਦ ਆ ਗਿਆ ਜਕਾਰੇ ਛੱਡ ਦੇ। ਜਿਹੜੇ ਸਿੱਖ ਨੂੰ ਨਿਰਗੁਣ ਸਰਗੁਣ ਦਾ ਨਹੀਂ ਪਤਾ ਉਹਨੂੰ ਸਿੱਖੀ ਦਾ ਕੱਖ ਵੀ ਨਹੀਂ ਪਤਾ ਉਹਨੂੰ ਕੋਈ ਵੀ ਨਹੀਂ ਪਤਾ। ਪਹਿਲਾ ਸ਼ਬਦ ਹੀ ਹੈ ਤੁਸੀਂ ਕਹੋਗੇ ਬਾਣੀ ਵਿੱਚ ਬਾਣੀ ਸਾਰੀ ਇਹਦੇ ਉੱਤੇ ਲਿਖੀ ਗਈ। ਨਿਰਗੁਣ ਸਰੂਪ ਜਿਹੜਾ ਇਹ ਤਿੰਨ ਰੂਪਾਂ ਦਾ ਧਿਆਨ ਰੱਖ ਕੇ ਸਟੱਡੀ ਕਰੋ ਸਿੱਖੀ ਦੀ। ਪਹਿਲਾ ਰੂਪ ਹੈ ਸਾਧ ਸੰਗਤ ਜੀ ਆਪਾਂ ਸ਼ੁਰੂ ਕਰਾਂਗੇ ਸਰਗੁਣ ਤੋਂ। ਸਰਗੁਣ ਇਹ ਹੈ ਸਿੰਘ ਪੰਚਨ ਮਹਿ ਮੇਰੋ ਬਾਸਾ ਪੂਰਨ ਕਰੋ ਧਰੋ ਜੇ ਆਸਾ। ਪੰਜ ਸਿੰਘਾਂ ਦੇ ਵਿੱਚ ਮੇਰਾ ਸਰੂਪ ਹੈ ਮਹਾਰਾਜ ਕਹਿੰਦੇ ਪੰਜ ਪਿਆਰਿਆਂ ਵਿੱਚ। ਪਹਿਲਾਂ ਉੱਥੋਂ ਨਾਮ ਦੀ ਦਾਤ ਲਓ ਅਤੇ ਮੈਨੂੰ ਇੱਥੇ ਚੇਤਾ ਆ ਗਿਆ ਮੈਂ ਬੋਲਦਿਆਂ ਇਹ ਸਿੰਘਾਂ ਨੇ ਕਿਹਾ ਸੀ ਵੀ 21 ਨਵੰਬਰ ਨੂੰ ਇਸ ਸਥਾਨ 'ਤੇ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਹੋਣਾ। ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ ਉਹ ਤਿਆਰੀ ਕਰਕੇ 21 ਤਰੀਕ ਨੂੰ 21 ਨਵੰਬਰ ਨੂੰ ਕਲਗੀਧਰ ਪਾਤਸ਼ਾਹ ਦਾ ਬਣਾਇਆ ਹੋਇਆ ਅੰਮ੍ਰਿਤ ਛਕ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਇਹ ਪੰਜ ਪਿਆਰੇ ਗੁਰੂ ਸਰੂਪ ਨੇ ਕਲਗੀਧਰ ਪਾਤਸ਼ਾਹ ਆਪ ਅੰਮ੍ਰਿਤ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ। ਪਹਿਲਾ ਸਰਗੁਣ ਸਰੂਪ ਹੈ ਸਿੱਖੀ ਦਾ ਪੰਜ ਸਿੰਘਾਂ ਤੋਂ ਅੰਮ੍ਰਿਤ ਦੀ ਦਾਤ ਲੈਣੀ। ਸਿੰਘ ਪੰਚਨ ਮੈਂ ਮੇਰੋ ਬਾਸਾ ਪੂਰਨ ਕਰੋ ਧਰੋ ਜੇ ਆਸਾ। ਜੇ ਵਿਸ਼ਵਾਸ ਕਰੋਗੇ ਤੇ ਆਸਾ ਪੂਰੀ ਕਰ ਦਿਆਂਗਾ ਮਹਾਰਾਜ ਕਹਿੰਦੇ ਤੇ ਜੇ ਕਹੋਗੇ ਤੇ ਪੰਜ ਪਿਆਰੇ ਉਹ ਹੀ ਨੇ। ਉਹਨਾਂ ਨੂੰ ਉਦੋਂ ਪੰਜ ਪਿਆਰੇ ਕਹਿੰਦੇ ਨੇ ਜਦੋਂ ਉਹ ਅੰਮ੍ਰਿਤ ਛਕਾਉਣ ਵਾਸਤੇ ਬਾਣੇ ਪਾ ਕੇ ਅਰਦਾਸ ਕਰ ਲੈਂਦੇ ਨਾ ਪੰਜ ਪਿਆਰੇ ਹੋਣ ਲਈ। ਉਦੋਂ ਬਾਅਦ ਇਹ ਵਿਧਾਨ ਹੈ ਇਹ ਨਿਯਮ ਹੈ ਵੀ ਤੁਸੀਂ ਉਹਨਾਂ ਦਾ ਜਿਹੜਾ ਮਾਤਾ ਪਿਤਾ ਦਾ ਰੱਖਿਆ ਨਾਮ ਹੈ ਉਹ ਲੈ ਕੇ ਆਵਾਜ਼ ਨਹੀਂ ਮਾਰ ਸਕਦੇ। ਉਹਨਾਂ ਨੂੰ ਉਹ ਨਾਂ ਲੈ ਕੇ ਨਹੀਂ ਬੁਲਾ ਸਕਦੇ ਉਹਨਾਂ ਨੂੰ ਕਹਿ ਖਾਲਸਾ ਜੀ ਸਾਹਿਬ ਕਹਿਣਾ ਪੈਂਦਾ। ਭਾਵੇਂ ਸਾਨੂੰ ਪਤਾ ਹੋਵੇ ਭਾਵੇਂ ਨਾ ਹੋਵੇ ਪਿੱਛੋਂ ਵਾਜਾਂ ਮਾਰੀ ਜਾਂਦੇ ਨੇ ਵੀ ਇਹ ਕਿਹੜਾ ਪੰਜ ਪਿਆਰੇ ਉਹ ਹੀ ਨੇ ਜਿਹੜਾ ਫਲਾਣਾ ਸਿੰਘ ਸੀ ਉਹਨਾਂ 'ਚੋਂ ਹੀ ਹੈ। ਇੱਦਾਂ ਨਹੀਂ ਕਰਨਾ ਫਿਰ ਨਹੀਂ ਕੁਝ ਮਿਲੇਗਾ ਉੱਥੋਂ। ਇੰਜ ਸਮਝਣਾ ਹੈ ਵੀ ਇਹ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਖਲੋਤੇ ਨੇ। ਇਹਨਾਂ ਨੇ ਹੁਣ ਅਰਦਾਸ ਕਰ ਦਿੱਤੀ ਗੁਰੂ ਦੀ ਜੋਤ ਵਰਤ ਰਹੀ ਹੈ ਫਿਰ ਮੰਗ ਲਓ ਜੋ ਫਿਰ ਜੋ ਚਾਹੀਦਾ ਉਹਨਾਂ ਤੋਂ ਜੋ ਢਿੱਲ ਮੱਠ ਹੁੰਦੀ ਹੈ ਇੱਧਰ ਉੱਧਰ। ਅੰਮ੍ਰਿਤਧਾਰੀ ਸਿੰਘਾਂ ਨੂੰ ਹੁਣ ਮੈਂ ਕਹਿਦਿਆਂ ਬੇਨਤੀ ਕਰਦਿਆਂ ਵੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਜੇ ਢਿੱਲ ਮੱਠ ਆਉਂਦੀ ਹੈ ਤੁਸੀਂ ਕਹਿੰਦੇ ਵੀ ਕਿੱਥੇ ਜਾਈਏ ਹੋਰ ਤਾਂ ਇਹ ਕਿਸੇ ਬੰਦੇ ਨੇ ਤੁਹਾਨੂੰ ਕਰਨੀ ਨਹੀਂ ਗੱਲ ਕਿਉਂਕਿ ਸਾਰੇ ਆਪੋ ਆਪਣੇ ਕੰਮਾਂ 'ਚ ਆਪਣੇ ਮੌਜ ਕਰ ਰਹੇ ਨੇ ਸਾਰੇ ਠੀਕ ਹੈ ਨਾ ਆਪਣਾ ਕੰਮ ਚੱਲੀ ਜਾਂਦਾ ਆਪਣੀ ਜੇਬਾਂ ਫੁੱਲ ਹੋ ਜਾਂਦੀਆਂ ਸੰਗਤ ਕਿੱਥੇ ਜਾਏ ਸਾਨੂੰ ਨਹੀਂ ਪਤਾ। ਤੁਸੀਂ ਇੱਕ ਥਾਂ ਤੁਹਾਡੀ ਹੈ ਜਦੋਂ ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਛਕਾ ਕੇ ਬਾਹਰ ਆਉਣ ਉਦੋਂ ਦਰਵਾਜ਼ੇ ਦੇ ਅੱਗੇ ਉਨ੍ਹਾਂ ਚਿਰ ਅੰਮ੍ਰਿਤ ਤਿਆਰ ਹੁੰਦਾ ਤੁਸੀਂ ਦਰਵਾਜ਼ੇ ਦੇ ਅੱਗੇ ਬੈਠੇ ਰਹੋ ਬਾਣੀ ਪੜ੍ਹਦੇ ਰਹੋ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦੇ ਰਹੋ। ਜਦੋਂ ਬਾਹਰ ਆਉਣ ਜੋ ਵੀ ਤੁਹਾਡੀ ਰੁਕਾਵਟ ਨਿਤਨੇਮ ਨਹੀਂ ਬਣਦਾ ਸਵੇਰੇ ਨਹੀਂ ਉੱਠਿਆ ਜਾਂਦਾ ਹੋਰ ਕੋਈ ਵੀ ਗੱਲ ਤੁਸੀਂ ਉਹਨਾਂ ਨੂੰ ਬੇਨਤੀ ਕਰੋ ਗੁਰੂ ਜਾਣ ਕੇ ਕਰਨਾ ਬੰਦੇ ਨਹੀਂ ਸਮਝਣਾ ਉਹਨੂੰ ਪਿਆਰੇ ਸਮਝ ਉੱਥੇ ਕਰੋ ਇਹ ਸਭ ਤੋਂ ਸੌਖਾ। ਇੱਥੇ ਅੰਮ੍ਰਿਤ ਤਾਂ ਬਣਦਾ ਰਹਿੰਦਾ ਸਾਰੇ ਥਾਵਾਂ ਕਰ ਲਿਆ ਕਰੋ ਕਿਤੇ ਕਿਤੇ ਕਿਸੇ ਥਾਂ 'ਤੇ ਵੀ ਕਰ ਲਓ ਕੋਈ ਸ਼ੰਕਾ ਨਹੀਂ ਕਰਨਾ ਹੈ ਫਲਾਣੇ ਦੇ ਪੰਜ ਪਿਆਰੇ ਨੇ ਫਲਾਣੇ ਪੰਜ ਪਿਆਰੇ ਗੁਰੂ ਦੇ ਹੁੰਦੇ ਨੇ ਕਿਸੇ ਸੰਸਥਾ ਦੇ ਨਹੀਂ ਹੁੰਦੇ ਇਹ ਗੁਰੂ ਸਾਹਿਬ ਦੇ ਨੇ ਪੰਜ ਪਿਆਰੇ।
ਸੋ ਜਦੋਂ ਤੁਹਾਨੂੰ ਇੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਲੋੜ ਪਵੇ ਤੁਸੀਂ ਪੰਜ ਪਿਆਰਿਆਂ ਅੱਗੇ ਬੇਨਤੀ ਕਰ ਲਓ। ਬਾਕੀ ਜੇ ਹੋਰ ਗੱਲਾਂ ਬਾਤਾਂ ਇੱਥੇ ਸਿੰਘਾਂ ਨੂੰ ਗ੍ਰੰਥੀ ਸਿੰਘਾਂ ਨੂੰ ਪੁੱਛ ਲਿਆ ਕਰੋ, ਉਹਨਾਂ ਨੂੰ ਕਹਿ ਦਿਆ ਕਰੋ ਵੀ ਕੋਈ ਨਾ ਕੋਈ ਗੁਰੂ ਸਾਹਿਬ ਅੱਗੇ ਅਰਦਾਸ ਕਰ ਦਿਓ ਜਾਂ ਬਚਨ ਸੁਣਾ ਦਿਓ, ਕੋਈ ਨਾ ਕੋਈ ਤੁਹਾਨੂੰ ਦੱਸ ਦੇਣਗੇ। ਇਹ ਲੋੜ ਹੈ ਸਿੱਖੀ। ਹੁਣ ਸਾਡੇ ਬੰਦੇ ਕਹਿੰਦੇ ਵੀ ਇਹ ਗੁਰੂ ਗ੍ਰੰਥ ਸਾਹਿਬ ਨੂੰ ਬਾਈਪਾਸ ਕਰੀ ਜਾਂਦੇ ਨੇ, ਇਹ ਬੰਦਿਆਂ ਨਾਲ ਜੋੜੀ ਜਾਂਦੇ ਨੇ। ਅਸੀਂ ਜਿਹੜਾ ਸਾਡਾ ਬਜ਼ੁਰਗ ਹੁੰਦਾ ਨਾ, ਬਜ਼ੁਰਗ ਨੂੰ ਮੰਜੇ 'ਤੇ ਬਹਾ ਕੇ ਰੱਖੀਦਾ ਹੁੰਦਾ, ਉਹਦੀ ਸੇਵਾ ਕਰੀਦੀ। ਬਜ਼ੁਰਗ ਹੁੰਦਾ ਆਰਡਰ ਦੇਣ ਵਾਸਤੇ, ਗੁਰੂ ਗ੍ਰੰਥ ਸਾਹਿਬ ਨੇ ਹੁਕਮ ਦੇਣ ਵਾਸਤੇ, ਹੁਕਮਨਾਮਾ ਦੇਣ ਵਾਸਤੇ। ਇਹ ਕੰਮ ਸਿੱਖਾਂ ਦੇ ਨੇ, ਸਿੱਖਾਂ ਨੇ ਕਰਨੇ ਨੇ। ਸਿੱਖਾਂ ਦੀ ਡਿਊਟੀ ਹੈ ਵੀ ਗੁਰੂ ਸਾਹਿਬ ਕੀ ਕਹਿ ਰਹੇ ਨੇ ਉਹ ਅੱਗੇ ਜਾ ਕੇ ਦੱਸਣਾ ਲੋਕਾਂ ਨੂੰ, ਪ੍ਰਚਾਰ ਕਰਨਾ। ਉਹ ਗੁਰੂ ਸਾਹਿਬ ਦੀਆਂ ਛੋਟੀਆਂ ਡਿਊਟੀਆਂ ਨਹੀਂ, ਜਿਹੜੀ ਮਾੜੀ ਮੋਟੀ ਹੋਈ ਜੀ ਗੁਰੂ ਸਾਹਿਬ ਨੂੰ ਕਹੋ, ਅਸੀਂ ਹੋਰ ਤਾਂ ਕਿਸੇ ਨੂੰ ਕਹਿਣੇ ਕੋਈ ਨਹੀਂ। ਗੁਰੂ ਸਾਹਿਬ ਵੱਡੇ ਕਾਰਜ ਸਾਰੇ ਉਹੀ ਕਰਦੇ ਨੇ ਪਰ ਵਰਤਦੇ ਸਿੱਖਾਂ ਦੇ ਰਾਹੀਂ ਨੇ। ਸਿੱਖਾਂ ਦੀ ਆਪਣੀ ਡਿਊਟੀ ਹੈ, ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸਾਰਿਆਂ ਨੂੰ। ਸੋ ਗੁਰੂ ਸਾਹਿਬ ਅਤੇ ਦੂਜੇ ਧਰਮਾਂ ਦੇ ਬੰਦਿਆਂ ਦੀ ਜ਼ਿੰਮੇਵਾਰੀ ਲੈਂਦੇ ਰਹੇ ਅਤੇ ਪੰਡਿਤ ਜੀ ਨੂੰ ਕਹਿੰਦੇ ਵੀ ਹੁਣ ਮੈਂ ਤੈਨੂੰ ਥਾਲੀਆਂ 'ਚੋਂ, ਆਰਤੀਆਂ 'ਚੋਂ, ਦੀਵਿਆਂ 'ਚੋਂ, ਇੱਧਰੋਂ ਉੱਧਰੋਂ ਕੱਢ ਕੇ ਹੁਣ ਮੈਂ ਤੈਨੂੰ ਲੈ ਕੇ ਜਾਣਾ ਜੋਤ ਦੇ ਵਿੱਚ, ਜੋਤ ਦੇ ਵਿੱਚ ਤੈਨੂੰ ਲੈ ਕੇ ਜਾਣਾ। ਉਹ ਪੁੱਛਦਾ ਮਹਾਰਾਜ ਜੋਤ ਕਿੱਥੇ ਹੈ, ਅਤੇ ਮਹਾਰਾਜ ਕਹਿੰਦੇ ਸਭ ਥਾਵਾਂ 'ਤੇ ਹੈ, ਉਹਦੇ ਤੋਂ ਕੋਈ ਵੀ ਖਾਲੀ ਨਹੀਂ। ਉਸ ਜੋਤ ਬਾਰੇ ਹੀ ਕਲਗੀਧਰ ਪਾਤਸ਼ਾਹ ਜੀ ਆਪਣੀ ਬਾਣੀ ਦੇ ਵਿੱਚ ਪਹਿਲੀ ਪੌੜੀ ਚੰਡੀ ਦੀ ਵਾਰ ਵਿੱਚ ਜੋ ਅਰਦਾਸ ਵਿੱਚ ਪੜ੍ਹਦੇ ਹਾਂ, ਜਿੱਥੇ ਵੀ ਤੁਸੀਂ ਉਸ ਜੋਤ ਨੂੰ ਯਾਦ ਕਰਦੇ ਹੋ ਉਹ ਗੁਰੂ ਨਾਨਕ ਸਾਹਿਬ ਜੀ ਦੀ ਜੋਤ, ਜਿਹੜੀ ਪਰਮੇਸ਼ਰ ਦੀ ਸਹਾਈ ਹੁੰਦੀ ਹੈ। ਪੜ੍ਹੋ ਸਾਰੇ ਪਿਆਰ ਦੇ ਨਾਲ।

ਜੋਤ ਸਰੂਪ ਵਿੱਚ ਗੁਰੂ ਸਾਹਿਬ ਸਭ ਥਾਵਾਂ ਤੇ ਉਹ ਸਹਾਇਕ ਹੋਏ ਨੇ ਤੇ ਇੱਥੇ ਇਹ ਨਹੀਂ ਕਿਹਾ ਵੀ ਉਦੋਂ ਹੋਏ ਸੀ ਜਾਂ ਅੱਜ ਹੋਣਗੇ ਜਾਂ ਅੱਗੋਂ ਇਹ ਲਗਾਤਾਰ ਹੈ ਇਹ ਸਾਰੇ ਕਾਲਾਂ ਲਈ ਹੈ ਸਾਰੇ ਸਮਿਆਂ ਲਈ ਸੋ ਮਹਾਰਾਜ ਉੱਥੇ ਉਹਨਾਂ ਨੂੰ ਦੱਸਦੇ ਹਨ ਬਈ ਇਹਨਾਂ ਬਾਹਰਲੇ ਕਰਮਾਂ ਤੋਂ ਜੇ ਤੁਸੀਂ ਲੱਗ ਹੀ ਗਏ ਹੋ ਤਾਂ ਤੁਸੀਂ ਹੁਣ ਆਪਣੇ ਅੰਦਰ ਜੋਤ ਵੱਲ ਜਾਣ ਦੀ ਕੋਸ਼ਿਸ਼ ਕਰੋ ਜੋਤ ਵਿੱਚ ਜਾਓ ਉਹਨਾਂ ਦੇ ਉਹ ਕਰਮ ਨੇ ਉਹ ਜੋ ਆਰਤੀ ਕਰਦੇ ਨੇ ਜੋ ਕਰਦੇ ਉਹਨਾਂ ਦਾ ਕਰਮ ਹੈ ਜਿਵੇਂ ਖਾਲਸੇ ਦਾ ਕਰਮ ਹੈ ਗੁਰਮੁਖ ਨਾਮ ਦਾਨ ਇਸ਼ਨਾਨ ਇਹ ਤਿੰਨ ਕਰਮ ਦਿੱਤੇ ਨੇ ਸਿੱਖ ਨੂੰ ਨਾਮ ਜਪਣਾ ਤੇ ਫਿਰ ਨਾਮ ਦਾ ਅੱਗੇ ਦਾਨ ਯਾਨੀ ਕਿ ਪ੍ਰਚਾਰ ਕਰਨਾ ਤੇ ਜੋ ਦਸਵੰਧ ਫਿਰ ਧਰਮ ਦੀ ਕਿਰਤ ਕਰਨੀ ਉਹਦਾ ਦਸਵੰਧ ਵੀ ਕੱਢਣਾ ਤੇ ਜੋ ਕੋਲ ਨਾਮ ਹੈ ਨਾ ਵੈਸੇ ਸਾਨੂੰ ਸਮੇਂ ਦਾ ਵੀ ਦਸਵੰਧ ਕੱਢਣਾ ਚਾਹੀਦਾ 30 ਦਿਨਾਂ ਦੇ ਵਿੱਚੋਂ ਸਾਨੂੰ 3 ਦਿਨ ਸਿੱਖੀ ਦੇ ਪ੍ਰਚਾਰ ਤੇ ਲਾਉਣੇ ਚਾਹੀਦੇ ਨੇ ਕਰਕੇ ਦੇਖ ਲਓ ਕਹਿੰਦੇ ਆਹ ਨਹੀਂ ਹੁੰਦਾ ਫਲਾਣਾ ਨਹੀਂ ਹੁੰਦਾ ਬਰਕਤ ਨਹੀਂ ਆਉਂਦੀ ਉਹ ਕੰਮ ਨਹੀਂ ਨਾ ਕਰ ਰਹੇ ਜਿਹਦੇ ਵਾਸਤੇ ਮਹਾਰਾਜ ਮਾਛੀਵਾੜਿਆਂ ਦੇ ਜੰਗਲਾਂ ਵਿੱਚ ਨੰਗੇ ਪੈਰੀ ਤੁਰੇ ਸੀ ਨਾ ਉਹ ਕੰਮ ਕਰਨਾ ਛੱਡ ਦਿੱਤਾ ਸੀ ਜੇ ਪਾਠ ਵੀ ਕਰ ਰਹੇ ਹਾਂ ਤੇ ਉਹ ਸਾਡਾ ਕੋਈ ਲਾਲਚ ਹੋਵੇਗਾ ਉਹਦੇ ਪਿੱਛੇ ਹੈ ਮੰਨ ਲਓ ਸੰਸਾਰ ਦਾ ਨਹੀਂ ਵੀ ਲਾਲਚ ਤੇ ਕੋਈ ਸੰਤ ਸੁੰਤ ਬਣਨ ਵਾਸਤੇ ਕਰ ਰਹੇ ਹੋਣਗੇ ਸਿੱਖੀ ਵਾਸਤੇ ਗੁਰੂ ਸਾਹਿਬ ਦੀ ਸਿੱਖੀ ਦਾ ਵਾਸਤੇ ਕੰਮ ਕਰਾਂਗੇ ਫਿਰ ਗੁਰੂ ਸਾਹਿਬ ਦੀ ਖੁਸ਼ੀ ਹੋਵੇ ਸਿੱਖੀ ਦਾ ਕਾਰਜ ਮੁੱਖ ਕਰਨਾ ਤੇ ਕਰਾਉਣਾ ਹੈ ਇਸ ਕਰਕੇ ਉਹਨੂੰ ਕਹਿੰਦੇ ਵੀ ਜੋਤ ਵੱਲ ਜਾਣਾ ਜੋਤ ਸ਼ਬਦ ਦੁਆਰਾ ਪ੍ਰਗਟ ਹੋਵੇਗੀ ਸ਼ਬਦ ਦਾ ਅਭਿਆਸ ਕਰਨਾ ਪਏਗਾ ਸ਼ਬਦ ਦੇ ਅਭਿਆਸ ਤੋਂ ਬਿਨਾਂ ਮੁਕਤੀ ਨਹੀਂ ਹੈ ਤੁਸੀਂ ਜਿਹੜਾ ਮਰਜ਼ੀ ਕਰਮ ਕਰ ਲਓ ਇਹ ਤੇ ਬਾਹਰਲੇ ਕਰਮ ਨੇ ਮੈਂ ਆਪ ਜੀ ਨੂੰ ਬੇਨਤੀ ਕਰਾਂ ਸਿੱਖੀ ਦੇ ਵਿੱਚ ਵੀ ਸ਼ਬਦ ਦੇ ਅਭਿਆਸ ਤੋਂ ਬਿਨਾਂ ਜਿਹੜੇ ਬਾਹਰਲੇ ਕਰਮ ਨੇ ਉਹ ਮੁਕਤੀ ਵੱਲ ਲੈ ਕੇ ਜਾਂਦੇ ਨੇ ਮੁਕਤੀ ਬਾਣੀ ਨੇ ਤੇ ਨਾਮ ਨੇ ਦੇਣੀ ਹੈ ਜੇ ਸ਼ਬਦ ਦਾ ਅਭਿਆਸ ਕਰਾਂਗੇ ਇਸ ਕਰਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਸ਼ਬਦ ਵਿੱਚ ਜੋੜਿਆ ਵੀ ਕਰਮ ਤੁਸੀਂ ਜਿਹੜਾ ਕਰਦੇ ਉੱਥੋਂ ਅੰਦਰ ਨੂੰ ਆ ਜਾਓ ਜਿੱਥੋਂ ਵੀ ਤੁਸੀਂ ਜਾ ਰਹੇ ਹੋ ਉੱਥੋਂ ਮਹਾਰਾਜ ਨੇ ਨਮਾਜ਼ਾਂ ਦਾ ਵੀ ਇਵੇਂ ਕਿਹਾ ਸੰਧਿਆ ਦਾ ਵੀ ਇਵੇਂ ਕਿਹਾ ਉਹਨਾਂ ਦੇ ਧਰਮ ਦਾ ਹੁਣ ਕਈ ਸਿੰਘਾਂ ਦਾ ਹੁੰਦਾ ਕਹਿੰਦੇ ਆਰਤੀ ਤੇ ਤਵਾ ਨਹੀਂ ਲਾਇਆ ਗਿਆ ਨਹੀਂ ਤਵਾ ਲਾਉਣ ਦੀ ਲੋੜ ਹੀ ਨਹੀਂ ਸਤਸੰਗ ਜੀ ਕਰਮ ਤੋਂ ਗੁਰੂ ਸਾਹਿਬ ਨੇ ਅੰਦਰ ਨੂੰ ਲੈ ਕੇ ਜਾਣਾ ਹਰ ਇੱਕ ਬੰਦੇ ਅੰਦਰ ਨੂੰ ਲੈ ਕੇ ਜਾਣਾ ਤੁਸੀਂ ਉਹ ਜੇ ਤੁਸੀਂ ਖੰਡਨ ਕਰਨਾ ਹੈ ਤਾਂ ਉਹਦਾ ਬਦਲ ਦਿਓ ਨਾਲ ਤੁਸੀਂ ਇੱਕ ਚੀਜ਼ ਉਹਦੇ ਹੱਥ ਵਿੱਚੋਂ ਛਡਾ ਰਹੇ ਹੋ ਦੂਜੀ ਚੀਜ਼ ਫੜਾਓ ਨਾ ਤੁਸੀਂ ਇਕੱਲਾ ਖੰਡਨ ਹੀ ਕਰੀ ਜਾਂਦੇ ਜੇ ਤੁਸੀਂ ਉਹਨੂੰ ਕਿਸੇ ਮੂਰਤੀ ਤੋਂ ਕਿਸੇ ਆਰਤੀ ਤੋਂ ਛਡਾਉਣਾ ਹੈ ਤਾਂ ਉਹਨੂੰ ਸਿੱਖੀ ਦੀ ਸ਼ਬਦ ਦੀ ਦੱਸ ਪਾਓ ਵੀ ਆਹ ਅਸਲੀ ਮਾਰਗ ਹੈ ਪੁਰਾਣੇ ਜਿਹੜੇ ਅਵਤਾਰ ਨੇ ਉਹਨਾਂ ਨੇ ਵੀ ਸ਼ਬਦ ਦੀ ਗੱਲ ਕੀਤੀ ਉਹ ਸਿੱਖੀ ਵਿੱਚ ਵੀ ਐਵੇਂ ਹੀ ਸੋ ਬਾਹਰਲੇ ਕਰਮ ਬੰਦ ਨਹੀਂ ਕਰਨੇ ਚਾਹੀਦੇ ਉਹ ਕੁਝ ਲੋਕਾਂ ਨੂੰ ਸਪੋਰਟ ਕਰ ਰਹੇ ਨੇ ਸ਼ਬਦ ਤੱਕ ਆਉਣ ਵਾਸਤੇ ਮੈਂ ਪਰ ਪਹਿਲਾਂ ਹੀ ਬੇਨਤੀ ਕੀਤੀ ਸੀ ਜੇ ਮੰਜ਼ਲ ਸ਼ਬਦ ਨਹੀਂ ਹੈ ਗੁਰਬਾਣੀ ਤੱਕ ਪਹੁੰਚਣਾ ਨਹੀਂ ਹੈ ਫਿਰ ਸਾਧ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਭਾਵੇਂ 100 ਬੇਰਾ ਆਵੋ ਭਾਵੇਂ 100 ਫੇਰਾ ਆਵੋ ਜਾਓ ਬਾਣੀ ਦੇ ਵਿੱਚ ਬਚਨ ਆਉਂਦਾ ਨਾ ਭਾਵੇਂ 100 ਫੇਰਾ ਆਵੋ ਜਾਓ ਕਹਿੰਦੇ ਇੱਕ ਨਹੀਂ 100 ਫੇਰੇ ਲਾ ਲਓ ਭਾਵੇਂ ਮੇਰੇ ਦੁਆਲੇ ਲਾਈ ਚਲੋ ਸੋ ਕਰਮ ਉਹਦਾ ਸੀ ਜਿਹੜਾ ਉਹ ਇਹ ਸੀ ਕਿ ਉਹ ਉੱਥੇ ਫਸਿਆ ਹੋਇਆ ਸੀ ਗੁਰੂ ਸਾਹਿਬ ਨੇ ਉੱਥੋਂ ਕੱਢਿਆ ਤੇ ਜੋਤ ਵਿੱਚ ਜੋੜਿਆ ਵੀ ਜੋਤ ਵਿੱਚ ਆਓ ਜੋ ਅਨਹਦ ਅੰਦਰ ਵੱਜ ਰਿਹਾ ਉਹ ਫਿਰ ਕਹਿੰਦਾ ਵੀ ਮਹਾਰਾਜ ਫਿਰ ਤੁਸੀਂ ਪਰਮੇਸ਼ਰ ਦਾ ਜਿਹੜਾ ਨਿਰਗੁਣ ਸਰੂਪ ਕਿਹਾ ਇਹ ਤਾਂ ਕਿਸੇ ਵਿਰਲੇ ਦੇ ਸਮਝ ਵਿੱਚ ਆਵੇਗਾ ਤੇ ਜੇ ਉਹਨੂੰ ਬਾਹਰੀ ਸਰੂਪ ਵਿੱਚ ਵੇਖਣਾ ਹੋਵੇ ਤੇ ਫਿਰ ਕਿੱਥੋਂ ਵੇਖੀਏ ਅਕਾਲ ਪੁਰਖ ਨੂੰ ਤੇ ਮਹਾਰਾਜ ਨੇ ਇੱਥੇ ਨਿਰਗੁਣ ਤੇ ਸਰਗੁਣ ਨੂੰ ਇਕੱਠਾ ਗੁਣ ਦਿੱਤਾ ਇਕੱਠਾ ਕਰ ਦਿੱਤਾ ਜਿਵੇਂ ਦੋ ਚੀਜ਼ਾਂ ਨੂੰ ਇਕੱਠਾ ਕਰ ਦਿੱਤਾ ਹੁੰਦਾ ਗੁਰੂ ਸਾਹਿਬ ਉਹਨੂੰ ਫਿਰ ਸਮਝਾਉਂਦੇ ਨੇ ਸਹਿਸ ਤਵ ਨੈਣ ਨਨ ਨੈਣ ਹੈ ਤੋ ਹੇ ਕਹੋ ਹੇ ਵਾਹਿਗੁਰੂ ਤੇਰੇ ਸਹਿਸ ਤਵ ਸਹਿਸ ਹਜ਼ਾਰਾਂ ਤਵ ਨੈਣ ਤੇਰੇ ਹਜ਼ਾਰਾਂ ਨੈਣ ਹਨ ਹਜ਼ਾਰਾਂ ਤੇਰੀਆਂ ਅੱਖਾਂ ਹਨ ਮਤਲਬ ਕੀ ਹੈ ਇਹਦਾ
ਇਹ ਜਿੰਨੇ ਹਜ਼ਾਰਾਂ ਜੀਵ ਨੇ, ਇਕੱਲੇ ਮਨੁੱਖ ਨਹੀਂ, ਜੋ ਪਸ਼ੂ ਪੰਛੀ ਜੋ ਵੀ ਜੂਣ ਹੈ ਉਹ ਤੇਰੀਆਂ ਹੀ ਅੱਖਾਂ ਹਨ। ਪਰ ਨਾਲ ਹੀ ਕਹਿ ਦਿੰਦੇ, ਨਨ ਨੈਣ ਹੈ ਤੋਹੇ ਕਹੋ, ਤੇਰਾ ਕੋਈ ਵੀ ਨੈਣ ਨਹੀਂ ਹੈ, ਕਿਉਂਕਿ ਇਹ ਨਾਸ਼ਮਾਨ ਨੇ। ਨੈਣ ਵੀ ਤੇਰੇ ਹਨ ਤੇ ਤੇਰੇ ਨਹੀਂ ਵੀ ਹਨ। ਹੁਣ ਕਈ ਵਾਰੀ ਜੇ ਇਹਦੇ ਨਾ ਗੁਰਬਾਣੀ ਦੀ ਤਰਜ਼ ਤੇ ਕਥਾ ਕਰੋ, ਫਿਰ ਤੇ ਇਵੇਂ ਹੀ ਹੈ ਵੀ ਚੀਜ਼ ਨੂੰ ਵਿੱਚੋਂ ਮੰਨਿਆ ਵੀ ਜਾਂਦਾ, ਫਿਰ ਉਹਨੂੰ ਖੰਡਨ ਵੀ ਕੀਤਾ ਜਾਂਦਾ। ਉਹਦੇ ਵਿੱਚ ਥੋੜਾ ਜਿਹਾ ਸੁਲਤ ਦਾ ਜ਼ੋਰ ਲੱਗਦਾ ਸੁਣਨ ਵਾਲਿਆਂ ਦੇ ਵਿੱਚ। ਅਗਲੇ ਕਹਿੰਦੇ ਵੀ ਜਾਂ ਤੇ ਕਹੋ ਹੈ ਤੇ ਜਾਂ ਕਹੋ ਨਹੀਂ। ਆ ਹੁਣ ਵੀ ਜਿਹੜੀਆਂ ਵਹਿਸ਼ਾਂ ਹੁੰਦੀਆਂ ਨਾ, ਉਹ ਕਹਿੰਦੇ ਵੀ ਜਾਂ ਤੇ ਇੱਧਰ ਹੋ ਜਾਓ ਤੇ ਜਾਂ ਉੱਧਰ ਹੋ ਜਾਓ। ਹੁਣ ਬੰਦਿਆਂ ਦੀਆਂ ਅਲੱਗ ਅਲੱਗ ਅਵਸਥਾ ਦੇ ਹਿਸਾਬ ਤੇ ਉਹਦਾ ਗਿਆਨ ਅਲੱਗ ਅਲੱਗ ਹੈ। ਇੱਕ ਗਿਆਨ ਦੂਜੇ ਬੰਦੇ ਨੂੰ ਕੰਮ ਨਹੀਂ ਦਿੰਦਾ, ਦੂਜਾ ਗਿਆਨ ਤੀਜੇ ਬੰਦੇ ਨੂੰ ਕੰਮ ਨਹੀਂ ਦਿੰਦਾ। ਚੀਜ਼ ਉਹੀ ਹੁੰਦੀ ਹੈ, ਉਹਦੇ ਸਰੂਪ ਬਦਲ ਕੇ ਦੇਣੇ ਪੈਂਦੇ ਨੇ। ਤਾਂ ਹੀ ਗੁਰੂ ਸਾਹਿਬ ਨੂੰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਿੱਚ ਸਾਰੀ ਸਿੱਖੀ ਦਾ ਤਾਤਪਰਜ ਆ ਜਾਂਦਾ। ਪਰ ਇਹਦੇ ਬਾਵਜੂਦ ਗੁਰੂ ਸਾਹਿਬ ਨੂੰ 1430 ਅੰਕਾਂ ਵਿੱਚ ਹਜ਼ਾਰਾਂ ਸ਼ਬਦ ਉਚਾਰਨੇ ਪਏ, ਕਿਉਂਕਿ ਹਜ਼ਾਰਾਂ ਤਰ੍ਹਾਂ ਦੀਆਂ ਬਿਰਤੀਆਂ ਨੇ, ਹਜ਼ਾਰਾਂ ਤਰ੍ਹਾਂ। ਤੁਸੀਂ ਆਪਣਾ ਤਜਰਬਾ ਕਰ ਲਓ, ਇੱਥੇ ਕਿੰਨੇ ਸ਼ਬਦ ਪੜ੍ਹੇ ਜਾਂਦੇ ਨੇ, ਪਰ ਇੱਕ ਤੁਹਾਡਾ ਸ਼ਬਦ ਫੇਵਰੇਟ ਹੋਏਗਾ, ਯਾਨੀ ਕਿ ਤੁਹਾਨੂੰ ਜ਼ਿਆਦਾ ਅਪੀਲ ਕਰਦਾ, ਸੁਰਤੀ ਦਾ ਉਵੇਂ ਉਹਦੇ ਨਾਲ ਮੇਲ ਜ਼ਿਆਦਾ ਪੈ ਜਾਂਦਾ। ਕਈ ਤੁਸੀਂ ਪੁੱਛ ਕੇ ਵੇਖ ਲਓ, ਕਹਿੰਦੇ ਸਾਨੂੰ ਆਹ ਪਾਠ ਬਹੁਤ ਚੰਗਾ ਲੱਗਦਾ। ਉਹਦੇ ਜੋ ਤੁਹਾਨੂੰ ਚੰਗਾ ਲੱਗੇ ਉਹਨੂੰ ਜ਼ਿਆਦਾ ਕਰੋ, ਉਹ ਤੁਹਾਡੇ ਲਈ, ਬਸ ਇਹੀ ਹੈ। ਇਸ ਕਰਕੇ ਇੱਥੇ ਮਹਾਰਾਜ ਕਹਿੰਦੇ ਵੀ ਤੇਰੀਆਂ ਅੱਖਾਂ ਵੀ ਹਜ਼ਾਰਾਂ ਹੀ ਹਨ, ਤੇਰੀ ਇੱਕ ਵੀ ਅੱਖ ਨਹੀਂ, ਕਿਉਂਕਿ ਅੱਖਾਂ ਦੇ ਵਿੱਚ ਤੂੰ ਵਸ ਰਿਹਾ, ਅੱਖਾਂ ਦੇ ਵਿੱਚ ਤੂੰ ਵੇਖ ਰਿਹਾ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਤੇਰੀ ਕੋਈ ਨੈਣ ਨਹੀਂ। ਜਿਹੜੇ ਦੋ ਵਾਰੀ ਨੈਣ ਹੈ ਪੈ ਨਨ ਪਿਆ ਹੋਇਆ, ਦਾ ਮਤਲਬ ਨਹੀਂ ਹਨ। ਸਹਿਸ ਮੂਰਤ ਨਨਾ ਏਕ ਤੋਹੀ, ਮੂਰਤ ਮੂਰਤੀ ਤੱਤੇ ਨੂੰ ਸਿਹਾਰੀ ਲੱਗੀ, ਆ ਸਾਰੀਆਂ ਹਜ਼ਾਰਾਂ ਮੂਰਤੀਆਂ ਯਾਨੀ ਕਿ ਸਰੀਰ ਇਹ ਤੇਰੇ ਹੀ ਹਨ। ਸਰੀਰ ਵੀ ਮੂਰਤੀ ਹੈ। ਮੂਰਤੀ ਪੂਜਾ ਤੋਂ ਸਿਰਫ ਬ੍ਰਹਮ ਗਿਆਤਾ ਹੀ ਛੁੱਟਦਾ, ਨਹੀਂ ਤੇ ਸਾਰੀ ਦੁਨੀਆ ਮੂਰਤੀ ਦੀ ਹੀ ਪੂਜਾ ਕਰ ਰਹੀ ਕਿਸੇ ਨਾ ਕਿਸੇ ਰੂਪ। ਮੂਰਤੀ ਦਾ ਮਤਲਬ ਹੁੰਦਾ ਹੈ ਆਕਾਰ, ਜਦੋਂ ਆਕਾਰ ਨਾਲ ਜੁੜੇ ਹੋਏ ਆ ਉਦੋਂ ਮੂਰਤੀ ਪੂਜਕ ਹੀ ਆ। ਇਹ ਨਾ ਸੋਚਣਾ ਵੀ ਉਹ ਉੱਥੇ ਮੰਦਰ ਦੀ ਮੂਰਤੀ ਪੂਜ ਰਹੇ ਨੇ, ਆਪਾਂ ਤੇ ਨਹੀਂ ਉਹ ਪੂਜਦੇ ਤੇ ਆਪਾਂ ਛੁੱਟ ਗਏ। ਪੂਜ ਰਹੇ ਹਾਂ ਮੂਰਤੀ ਨੂੰ, ਸਵੇਰ ਤੋਂ ਲੱਗਣਿਆ ਜਿਉਂ ਜਾਗ ਆਉਂਦੀ, ਸ਼ਾਮ ਤੋਂ ਇਸ ਮੂਰਤੀ ਦੀ ਪੂਜਾ ਕਰਨੀ ਆ ਸਾਰਾ ਦਿਨ। ਸਾਰੀ ਜ਼ਿੰਦਗੀ ਦਾ ਜੋ ਸਾਡੇ ਵੀਲ ਹੈ ਉਹ ਇਹਦੇ ਦੁਆਲੇ ਘੁੰਮ ਗਿਆ ਸਰੀਰ ਦੇ। ਅਸੀਂ ਸਾਰੀ ਜ਼ਿੰਦਗੀ ਇਹਦੇ ਬਾਰੇ ਸੋਚ ਰਹੇ ਹਾਂ, ਸਰੀਰ ਬਾਰੇ। ਤਾਂ ਇਹ ਮੂਰਤੀ ਪੂਜਾ ਹੈ, ਇਹ ਆਕਾਰ ਦੀ ਪੂਜਾ ਹੈ। ਮੂਰਤੀ ਪੂਜਾ ਤੋਂ ਸਿਰਫ ਸ਼ਬਦ ਦਾ ਅਭਿਆਸੀ ਹੀ ਬਚਦਾ ਹੈ। ਜੋ ਬ੍ਰਹਮ ਦਾ ਗਿਆਤਾ ਹੋ ਗਿਆ, ਜੋ ਨਿਰਾਕਾਰ ਦਾ ਗਿਆਤਾ ਹੋ ਗਿਆ, ਸਿਰਫ ਉਹ ਆਕਾਰ ਤੋਂ ਬਚਦਾ ਤੇ ਉਹ ਹੀ ਸੁਖੀ ਹੁੰਦਾ ਹੈ। ਕੋਈ ਆਕਾਰ ਦੀ ਪੂਜਾ ਬੰਦੇ ਨੂੰ ਸੁਖੀ ਨਹੀਂ ਕਰਦੀ। ਹਾਂ, ਜਿਸ ਆਕਾਰ ਦੇ ਵਿੱਚ ਇੱਕ ਥਾਂ ਹੈ, ਜੋ ਗੁਰੂ ਹੈ, ਗੁਰੂ ਦੇ ਵਿੱਚ ਨਿਰਾਕਾਰ ਪੈਦਾ ਹੋ ਜਾਂਦਾ। ਸਿੱਖੀ ਦੇ ਵਿੱਚ ਤਾਂ ਹੁਣ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਨਾ, ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਹੈ। ਇਸ ਲਈ ਜਦੋਂ ਤੁਸੀਂ ਹੁਕਮਨਾਮਾ ਸਾਹਿਬ ਸੁਣੋਗੇ ਜਾਂ ਗੁਰੂ ਸਾਹਿਬ ਦਾ ਸਰੂਪ ਜਿੱਥੇ ਪ੍ਰਕਾਸ਼ ਹੋਏਗਾ, ਉੱਥੋਂ ਦੀ ਹਵਾ ਹੋਰ ਤਰ੍ਹਾਂ ਹੋਵੇਗੀ, ਵੱਖਰੀ ਹੋਵੇਗੀ। ਇੱਕ ਤਾਂ ਉੱਥੋਂ ਨਿਰਾਕਾਰ ਆ ਰਿਹਾ ਸਾਰਾ, ਇੱਕ ਹੁਣ ਜਿਵੇਂ ਆਪਾਂ ਕਹਿੰਦੇ ਹਾਂ ਵੀ ਇਹ ਸੰਤ ਹੈ ਜਾਂ ਸਾਧੂ ਹੈ ਜਾਂ ਹਰੀ ਜਨ ਜਾਂ ਬ੍ਰਹਮ ਗਿਆਨੀ ਹੈ, ਉਹਦੀ ਨਿਸ਼ਾਨੀ ਕੀ ਹੈ? ਬ੍ਰਹਮ ਗਿਆਨੀ ਦੀ ਨਿਸ਼ਾਨੀ ਇਹ ਹੈ ਕਿ ਤੁਸੀਂ ਜਾਓ ਉਹਦੇ ਆਕਾਰ ਕੋਲ ਤੇ ਉਹ ਤੁਹਾਡੇ ਅੰਦਰੋਂ ਆਕਾਰ ਦੀ ਬਿਰਤੀ ਨੂੰ ਖੋ ਕੇ ਉਹਦੇ ਵਿੱਚੋਂ ਨਿਰਾਕਾਰ ਦੇ ਸਾਨੂੰ ਦਰਸ਼ਨ ਹੋ ਜਾਣ, ਉਹਦੇ ਕੋਲੋਂ ਆਨੰਦ ਦੇ ਦਰਸ਼ਨ ਹੋ ਜਾਣ, ਉਹਨੂੰ ਸੰਤ ਕਹਿੰਦੇ ਨੇ। ਸੰਤ ਨੂੰ ਵੇਖ ਕੇ ਜੇ ਸੰਤ ਦੇ ਤੁਸੀਂ ਕੱਪੜੇ ਪਹਿਨਦੇ ਰਹੇ, ਜਿਵੇਂ ਅਸੀਂ ਕਈਆਂ ਦੇ ਪਿੱਛੇ ਸਾਡੇ ਲੋਕ ਲੱਗੇ ਹੋਏ, ਜਿਹੜਾ ਥੋੜ੍ਹੇ ਜਿਹੇ ਇੱਧਰ ਕੱਪੜੇ ਪੱਲੇ ਪੁੱਲੇ ਜ਼ਿਆਦਾ ਛੱਡਦਾ ਹੈ ਉਹਦੇ ਪਿੱਛੇ ਜ਼ਿਆਦਾ ਭੱਜੋਗੇ, ਉਹ ਸੰਤ ਵੱਡਾ ਹੀ ਹੋਣਾ। ਕੋਈ ਕੁਝ ਕਰੀ ਜਾਂਦਾ, ਉਹ ਇੱਕ ਸਿਰ 'ਤੇ ਪਾਂਡਕੂ ਕੱਪੜਿਆਂ ਦੀ ਬੰਨ੍ਹ ਕੇ ਉਹ ਭੈਣੀ ਵਾਲੇ ਦੀ ਕਰੀ ਜਾਂਦਾ,
ਵਡਿਆਈ। ਸੋ ਇਹ ਕੱਪੜਿਆਂ ਦੇ ਵਿੱਚ ਨਹੀਂ ਸੀ ਗੱਲ। ਸੰਤ ਦਾ ਮਤਲਬ ਹੁੰਦਾ ਹੈ ਜਿਹਦੇ ਕੋਲ ਤੁਸੀਂ ਗਏ ਤੇ ਉਹਨੇ ਤੁਹਾਨੂੰ ਨਿਰਾਕਾਰ ਨਾਲ ਜੋੜ ਦਿੱਤਾ, ਪਰਮੇਸ਼ਰ ਨਾਲ ਜੋੜ ਦਿੱਤਾ। ਇਹ ਨਿਸ਼ਾਨੀ ਸਾਧਕੀ ਜਿਸ ਭੇਟ ਤਰੀਐ, ਜਿਹਨੂੰ ਮਿਲਦਿਆਂ ਸਾਰ ਸਾਰੇ ਆਕਾਰ ਭੁੱਲ ਜਾਣ, ਸਾਰੇ ਸਵਾਲ ਵੀ ਭੁੱਲ ਜਾਣ। ਜਦੋਂ ਆਇਆ ਸੀ ਉਦੋਂ ਯਾਦ ਕਰਕੇ ਆਇਆ ਸੀ ਇੰਨੀਆਂ ਗੱਲਾਂ ਕਰਨੀਆਂ ਨੇ, ਗੱਲ ਕੋਈ ਵੀ ਨਹੀਂ ਰਹੀ, ਕਿਉਂਕਿ ਉਹਨੇ ਸਾਡੀ ਯਾਦਾਸ਼ਤ ਨੂੰ, ਸਿਮਰਤ ਨੂੰ ਕੱਲ੍ਹ ਜਿਹੜੀ ਵਿਚਾਰ ਕੀਤੀ ਸੀ ਦੋ ਕਾਲਾਂ ਵਿੱਚੋਂ ਖਿੱਚ ਲਿਆ। ਉਹਦੀ ਨਿਸ਼ਾਨੀ ਹੈ ਸੰਤ ਦੀ, ਉਹ ਦੁਕਾਲੰਗ ਪ੍ਰਣਾਸੀ ਕਰ ਦੇਗਾ ਉਸੇ ਵੇਲੇ, ਦੋ ਕਾਲ ਖਤਮ ਕਰ ਦੇਗਾ, ਨਾ ਤਾਂ ਬੰਦਾ ਅੱਗੇ ਜਾਏਗਾ ਨਾ ਪਿੱਛੇ ਜਾਏਗਾ, ਵਰਤਮਾਨ ਵਿੱਚ ਆ ਜਾਏਗਾ। ਇਹ ਹੈ ਸੰਤ ਦੀ ਨਿਸ਼ਾਨੀ, ਸਾਧੂ। ਤੇ ਜੇ ਉੱਥੇ ਵੀ ਉਹ ਹੀ ਦੁਨੀਆਂ ਦੇ ਰੋਣਾ ਧੋਣਾ ਹੈ, ਇੰਨੇ ਡੇਰੇ ਨੇ ਜੀ, ਮੈਂ ਇੰਨੇ ਕਬਜ਼ਾ ਕੀਤਾ, ਫਲਾਣਾ ਕਬਜ਼ਾ ਕਰਦਾ ਸੀ, ਉੱਥੇ ਲੜਾਈ ਹੋ ਗਈ, ਉੱਥੇ ਆ ਹੀ, ਗੁਰਬਾਣੀ ਦੀ ਤਾਂ ਗੱਲ ਹੈ ਹੀ ਕੋਈ ਨਹੀਂ ਉੱਥੇ, ਫਿਰ ਤਾਂ ਸਾਧ ਸੰਗਤ ਦੀ ਦੁਕਾਨਾਂ ਹੀ ਨੇ ਜਿੰਨੀਆਂ ਮਰਜ਼ੀ ਖੋਲ ਲਓ। ਜੇ ਉੱਥੇ ਕੁਝ ਏਦਾਂ ਦੀ ਗੱਲ ਵਾਪਰਦੀ ਹੈ ਕਿ ਜਿੱਥੇ ਜਾ ਕੇ ਸਾਨੂੰ ਸਮਾਂ ਭੁੱਲਦਾ, ਸਮੇਂ ਦੀ ਯਾਦ ਭੁੱਲ ਜਾਂਦੀ ਹੈ, ਇਹ ਗੁਰੂ ਦੀ ਸੰਗਤ ਵਿੱਚ ਵੀ ਹੁੰਦਾ। ਮੈਂ ਕਿਸੇ ਵਿਸ਼ੇਸ਼ ਵਿਅਕਤੀ ਨਾਲ ਤੁਹਾਨੂੰ ਨਹੀਂ ਜੋੜ ਰਿਹਾ, ਉਹ ਸ਼ਬਦ ਦੀ ਹੀ ਕਲਾ ਹੈ। ਸੰਤ ਨੂੰ ਪਹਿਚਾਣੋ, ਸੰਤ ਸ਼ਬਦ ਹੀ ਹੁੰਦਾ ਹੈ, ਸੰਤ ਸਰੀਰ ਨੂੰ ਨਹੀਂ ਕਹਿੰਦੇ ਹੁੰਦੇ। ਗੁਰੂ ਸਾਹਿਬ ਵੀ ਸਰੀਰ ਨਹੀਂ ਹਨ, ਦਸ ਪਾਤਸ਼ਾਹਾਂ ਦਾ ਸਰੀਰ ਸਾਨੂੰ ਪੰਜ ਤੱਤਾਂ ਦਾ ਲੱਗਦਾ, ਉਹ ਪੰਜ ਤੱਤਾਂ ਤੋਂ ਅੱਗੇ ਸੀ ਸਰੀਰ ਉਹਨਾਂ ਦਾ ਜਿਹੜੇ ਉਹਨਾਂ ਨੇ ਕਾਰਜ ਕੀਤੇ। ਇਸ ਕਰਕੇ ਮਹਾਰਾਜ ਕਹਿੰਦੇ ਹਜ਼ਾਰਾਂ ਹੀ ਤੇਰੀਆਂ ਮੂਰਤੀਆਂ ਹਨ, ਸਹਿਸ ਮੂਰਤ, ਪਰ ਫਿਰ ਕਿਹਾ ਵੀ ਨਹੀਂ ਕਿਤੇ ਇਹਦੇ ਨਾਲ ਜੁੜ ਜਾਣਾ, ਨਨਾ ਏਕ ਤੋਂ ਹੀ, ਇੱਕ ਵੀ ਮੂਰਤੀ ਨਹੀਂ ਤੇਰੀ, ਤੂੰ ਮੂਰਤੀਆਂ ਤੋਂ ਪਰੇ ਹੈ। ਸਹਿਸ ਪਦ, ਪਦ ਮੈਨੇ ਪੈਰ, ਤੇਰੇ ਹਜ਼ਾਰਾਂ ਪੈਰ ਹਨ ਬਿਮਲ, ਬਿਮਲ ਇਹਦੇ ਨਾਲ ਪੜ੍ਹਨਾ ਜਦੋਂ ਬਾਣੀ ਪੜ੍ਹਨੀ, ਸਹਿਸ ਪਦ ਬਿਮਲ, ਪਵਿੱਤਰ ਚਰਨ ਹਨ ਤੇਰੇ, ਬਿਮਲ ਮੈਨੇ ਨਿਰਮਲ ਪਵਿੱਤਰ, ਨਨ ਏਕ ਪਦ, ਪਰ ਤੇਰਾ ਇੱਕ ਵੀ ਪੈਰ ਨੇ, ਹਜ਼ਾਰਾਂ ਪੈਰ ਤੇਰੇ। ਹੁਣ ਇੱਥੇ ਵੇਖੋ ਦੋਵੇਂ ਚੀਜ਼ਾਂ ਮਹਾਰਾਜ ਇਕੱਠੀਆਂ ਸੁਣਾ ਰਹੇ ਨੇ ਕਿ ਦੋਵਾਂ ਦੀ ਲੋੜ ਪੈਂਦੀ ਹੈ, ਕਿਉਂਕਿ ਆਪਾਂ ਸਰੀਰ ਵਿੱਚ ਆ, ਸਾਨੂੰ ਸਾਕਾਰ ਦੀ, ਸਾਨੂੰ ਆਕਾਰ ਦੀ, ਸਾਨੂੰ ਸਰਗਣ ਦੀ ਲੋੜ ਪਏਗੀ। ਜਿਹੜਾ ਸਾਡਾ ਅਚੇਤਨ ਮਨ ਹੈ, ਮੈਂ ਪਹਿਲਾਂ ਕਿਹਾ ਸੀ ਕਿ ਉਹ ਆਕਾਰ ਨੂੰ ਬਹੁਤ ਜਲਦੀ ਅਕਸੈਪਟ ਕਰਦਾ ਆਪਣੇ ਅੰਦਰ, ਬੜੀ ਜਲਦੀ, ਪਰ ਗੁਰੂ ਸਾਹਿਬ ਨੇ ਉਹਦੀ ਥਾਂ 'ਤੇ ਸਾਨੂੰ ਸਿੰਬਲ ਦੇ ਦਿੱਤੇ, ਜਿਵੇਂ ਉੱਧਰ ਮੈਂ ਨਿਸ਼ਾਨ ਸਾਹਿਬ ਦੀ ਗੱਲ ਕੀਤੀ ਸੀ ਕਿ ਇਹ ਇੱਕ ਵਾਰੀ ਉਹਦੇ ਨਾਲ ਜੁੜੇਗਾ ਅਤੇ ਫਿਰ ਉਹਦੇ ਤੋਂ ਅੱਗੇ ਜਾਣਾ, ਸ਼ਬਦ ਤੱਕ ਜਾਏਗਾ। ਜਿਵੇਂ ਸਾਨੂੰ ਪੰਜ ਕਕਾਰ ਦਿੱਤੇ ਨੇ, ਇਹਨਾਂ ਤੋਂ ਵੀ ਪੰਜ ਕਕਾਰਾਂ ਨੂੰ ਪਾ ਕੇ ਇਹਦੇ ਤੋਂ ਅੱਗੇ ਜਾਣਾ, ਸ਼ਬਦ ਤੱਕ ਜਾਣਾ, ਇਹ ਸਾਡੇ ਸਿੰਬਲ ਨੇ। ਇਸ ਕਰਕੇ ਮਹਾਰਾਜ ਕਹਿੰਦੇ ਗੰਧ ਬਿਨ, ਗੰਧ ਕਹਿੰਦੇ ਨੇ ਸੁਗੰਧੀ ਨੂੰ, ਅਤੇ ਇਹਦਾ ਜਿਹੜਾ ਕ੍ਰੀਏਟਰ ਹੈ ਨੱਕ ਹੈ, ਨਾਸਕਾ। ਤੇਰੀਆਂ ਹਜ਼ਾਰਾਂ ਹੀ ਨਾਸਕਾਵਾਂ ਹਨ, ਹਜ਼ਾਰਾਂ ਨੱਕ ਹਨ ਤੇਰੇ, ਸਹਿਸਤਵ ਗੰਧ, ਅਤੇ ਇੱਕ ਵੀ, ਹਜ਼ਾਰਾਂ ਤੇਰੇ ਨੱਕ ਹਨ, ਗੰਧ ਬਿਨ, ਪਹਿਲੇ ਕਹਿਤਾ ਤੇਰਾ ਕੋਈ ਨੱਕ ਨਹੀਂ, ਸਹਿਸਤਵ ਗੰਧ, ਅਤੇ ਹਜ਼ਾਰਾਂ ਹੀ ਤੇਰੇ ਨੱਕ ਹਨ। ਇਵ ਚਲਤ ਮੋਹੀ, ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਸਾਰਾ ਜਿਹੜਾ ਸ਼ਬਦ ਹੈ ਨਾ, ਦੋ ਨੰਬਰ ਬੰਦ ਹੈ, ਇਹ ਸੰਬੋਧਕ ਭਾਸ਼ਾ ਵਿੱਚ ਉਚਾਰਿਆ, ਪਰਮੇਸ਼ਰ ਨਾਲ ਗੱਲਾਂ ਕਰ ਰਹੇ ਨੇ, ਤਾਂ ਇਹਦੇ ਵਿੱਚ ਤੋਹੀ, ਤੇਰੇ, ਤਵ, ਇਹ ਤਾਂ ਆਏ ਨੇ ਸ਼ਬਦ, ਇਹ ਸੰਬੋਧਕ ਸ਼ਬਦ ਹੈ, ਸੰਬੋਧਨ ਕਰ ਰਹੇ ਨੇ, ਸਮਝਾ ਵੀ ਰਹੇ ਨੇ ਅਤੇ ਪਰਮਾਤਮਾ ਨਾਲ ਗੱਲਾਂ ਵੀ ਕਰ ਰਹੇ ਨੇ, ਇਕੱਲਾ ਸਮਝਾ ਨਹੀਂ ਰਹੇ। ਬਾਣੀ ਵਿੱਚ ਅਤੇ ਹੋਰ ਧਾਰਮਿਕ ਗ੍ਰੰਥਾਂ ਵਿੱਚ ਇਹੀ ਫਰਕ ਹੈ, ਬਾਣੀ ਉਹਨਾਂ ਗ੍ਰੰਥਾਂ ਵਿੱਚ ਪਰਮਾਤਮਾ ਦੀ ਗੱਲ ਹੈ, ਬਾਣੀ ਸਿੱਧੀ ਪਰਮਾਤਮਾ ਨਾਲ ਗੱਲ ਕਰ ਰਹੀ ਹੈ। ਉਹ ਕਹਿੰਦੇ ਵੀ ਇਹ ਵੀ ਚਲਤ ਮੋਹੀ, ਇਹ ਤੇਰੇ ਕਾਰਨਾਮੇ ਵੇਖ ਕੇ ਮੇਰਾ ਮਨ ਮੋਹਿਆ ਗਿਆ। ਫਿਰ ਹਜ਼ੂਰ ਕਹਿੰਦੇ ਸਭ ਮਹਿ ਜੋਤ, ਜੋਤ ਹੈ ਸੋਏ। ਉਸ ਪੰਡਿਤ ਜੀ ਨੂੰ ਕਹਿੰਦੇ ਉਹ ਜੋਤ ਸਾਰਿਆਂ ਦੇ ਵਿੱਚ ਜਗ ਰਹੀ ਹੈ, ਸਾਰਿਆਂ ਸਰੀਰਾਂ ਦੇ ਵਿੱਚ ਉਹਦਾ ਵਾਸਾ ਹੈ,
ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ, ਉਹਦਾ ਪ੍ਰਕਾਸ਼ ਸਾਰਿਆਂ ਵਿੱਚ ਹੋ ਰਿਹਾ, ਉਹ ਸਾਰੇ ਸਰੀਰਾਂ ਨੂੰ ਸੁਗੰਧਿਤ ਕਰ ਰਿਹਾ, ਉਹਦਾ ਸਾਰੇ ਸਰੀਰਾਂ ਵਿੱਚ ਪ੍ਰਕਾਸ਼ ਹੋ ਰਿਹਾ। ਵੇਖੋ ਸਾਧ ਸੰਗਤ ਜੀ ਕਿੰਨੀ ਸ਼ਕਤੀ ਹੋਏਗੀ ਜੋਤ ਦੇ ਵਿੱਚ। ਜਦੋਂ ਇਹ ਸਰੀਰ ਦੇ ਵਿੱਚੋਂ ਜੋਤ ਨਿਕਲ ਜਾਏ ਨਾ, ਹੁਣ ਅਸੀਂ ਸਰੀਰ ਨੂੰ ਕੋਈ ਸੁਗੰਧੀ ਨਾ ਲਾਈਏ ਤੇ ਇਕੱਲਾ ਇਸ਼ਨਾਨ ਕਰ ਲਈਏ ਤੇ ਇਹਦੇ ਕੋਲ ਦੁਰਗੰਧ ਨਹੀਂ ਆਉਂਦੀ। ਤੇ ਜਦੋਂ ਜੋਤ ਨਿਕਲ ਗਈ ਫਿਰ ਇਹਦਾ ਪ੍ਰਬੰਧ ਕਰਨਾ ਪੈਂਦਾ, ਕਹਿੰਦੇ ਇਹਨੂੰ ਡੱਬੇ ਵਿੱਚ ਪਾ ਕੇ ਆਓ ਜਾਂ ਇਹਨੂੰ ਬਰਫ਼ ਲਾਓ, ਹੁਣ ਤਾਂ ਬੜਾ ਕੁਝ ਨਿਕਲਿਆ। ਜੋਤ ਸਾਨੂੰ ਸੁਗੰਧਿਤ ਕਰਕੇ ਰੱਖਦੀ। ਲੋਕ ਕਹਿੰਦੇ ਨੇ ਕੋਈ ਪਰਮਾਤਮਾ ਦਾ ਪ੍ਰਮਾਣ ਹੈ, ਇਹਦੇ ਤੋਂ ਵੱਡਾ ਹੋਰ ਪਰਮਾਤਮਾ ਦਾ ਪ੍ਰਮਾਣ ਕੀ ਹੈ? ਜਦੋਂ ਆਪਣੀ ਜੋਤ ਖਿੱਚ ਲੈਂਦਾ ਇਹਦੇ ਵਿੱਚੋਂ ਬਦਬੂ ਆਉਣ ਲੱਗ ਪੈਂਦੀ, ਜਦੋਂ ਜੋਤ ਵਿਚਰ ਰਹੀ ਹੈ ਉਦੋਂ ਇਹ ਸਰੀਰ ਜਿਹੜਾ ਸੁਗੰਧਿਤ ਰਹਿੰਦਾ, ਠੀਕ ਰਹਿੰਦਾ। ਇੱਕ ਬੰਦੇ ਨੂੰ ਚੁੱਕ ਕੇ ਲਿਜਾਣਾ ਹੋਵੇ ਤੇ ਚਾਰ ਜਣੇ ਮੋਢੇ ਲਾਉਂਦੇ ਨੇ, ਇਹ ਜੋਤ ਹੀ ਹੈ ਜਿਹੜੀ ਬਿਨਾਂ ਕਿਸੇ ਦੇ ਮੋਢਿਆਂ ਤੋਂ ਸਰੀਰ ਤੁਰ ਪੈਂਦਾ ਉੱਠ ਕੇ। ਇਹ ਜੋਤ ਦੀ ਸ਼ਕਤੀ ਹੈ, ਜੋਤ ਦੀ ਤਾਕਤ ਹੈ। ਇਹ ਜੋਤ ਹੈ ਜਿਹੜੀ ਸਭ ਕਾਰਜ, ਜਬ ਆਪਣੀ ਜੋਤ ਤੂੰ ਖਿੱਚੈ ਸਵਾਮੀ ਤਬ ਕੋਈ ਕਰੋ ਦਿਖਾ ਵਖਿਆਨਾ। ਕਹਿੰਦੇ ਫਿਰ ਬੋਲ ਕੇ ਵਿਖਾਓ, ਜਦੋਂ ਜੋਤ ਉਹ ਖਿੱਚ ਲਵੇ ਆਪਣੇ, ਨਹੀਂ ਬੋਲਿਆ, ਬੋਲ ਵੀ ਉਹ ਹੀ ਰਿਹਾ, ਵੇਖ ਵੀ ਉਹ, ਇਹ ਉਹਦਾ ਚਾਨਣ ਹੈ ਸਾਰਾ, ਪ੍ਰਕਾਸ਼ ਹੈ। ਅਸੀਂ ਪ੍ਰਕਾਸ਼ ਲੱਭਣੇ ਲਾਟੂਆਂ ਵਾਲਾ, ਵੀ ਬਾਹਰ ਕੋਈ ਏਦਾਂ, ਉਹ ਜਿਹੜੀ ਕੱਲ੍ਹ ਵੀ ਮੈਂ ਗੱਲ ਕੀਤੀ ਸੀ ਨਾ, ਬਾਰਸ ਬਾਰਾ ਉਗਵਤ ਸੂਰ, ਉਹ ਆਤਮ ਪ੍ਰਕਾਸ਼ ਹੈ, ਉਹ ਬਹਿਰੂਨੀ ਪ੍ਰਕਾਸ਼ ਦੀ ਗੱਲ ਨਹੀਂ ਹੈ। ਇਹ ਪ੍ਰਕਾਸ਼ ਹੀ ਹੋ ਰਿਹਾ, ਅੱਖਾਂ ਚਮਕ ਰਹੀਆਂ ਨੇ, ਚਿਹਰੇ ਚਮਕ ਰਹੇ ਨੇ, ਲੋਕ ਹੱਸ ਰਹੇ ਨੇ, ਖੁਸ਼ ਹੋ ਰਹੇ ਨੇ, ਫੁੱਲ ਖਿੜ ਰਹੇ ਨੇ, ਸਾਰੇ ਪਾਸੇ ਹਲਚਲ ਹੈ। ਇਹ ਉਹਦੀ, ਇਹਦੇ ਪਿੱਛੇ ਉਹਦੀ ਹੀ ਹਰਕਤ ਹੋ ਰਹੀ ਹੈ, ਉਸ ਜੋਤ ਦੇ ਹੀ ਕੰਮ ਹੋ ਰਹੇ ਨੇ ਸਾਰੇ। ਇਸ ਕਰਕੇ ਪਾਤਸ਼ਾਹ ਕਹਿੰਦੇ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਤੇ ਉਹ ਪੰਡਿਤ ਜੀ ਕਹਿੰਦੇ ਮਹਾਰਾਜ ਫਿਰ ਉਹ ਜਿਹੜੀ ਤੁਸੀਂ ਜੋਤ ਕਹਿੰਦੇ ਹੋ, ਕਿਉਂਕਿ ਗੱਲ ਸਾਰੀ ਬਰੀਕੀ ਵਾਲੀ ਹੈ, ਉਹ ਕਿਵੇਂ ਦਿਸੇਗੀ? ਕਹਿੰਦੇ ਦਿਸਦੀ ਨਹੀਂ, ਪ੍ਰਗਟ ਹੁੰਦੀ ਹੈ। ਪ੍ਰਗਟ ਉਹ ਚੀਜ਼ ਹੁੰਦੀ ਹੈ ਜਿਹੜੀ ਜੋ ਲੁਕੀ ਹੋਵੇ। ਇਹ ਧਿਆਨ ਰੱਖਣਾ, ਜਿੱਥੇ ਪ੍ਰਗਟ ਸ਼ਬਦ ਆਇਆ ਉਹਦਾ ਮਤਲਬ ਉਹ ਚੀਜ਼ ਪਹਿਲਾਂ ਮੌਜੂਦ ਸੀ, ਕਿਸੇ ਓਹਲੇ ਵਿੱਚ ਸੀ, ਓਹਲਾ ਹਟਾ ਦਿੱਤਾ ਤੇ ਉਹ ਸਾਹਮਣੇ ਆ ਗਈ। ਉਹ ਬਣੀ ਨਹੀਂ ਹੈ, ਉਹ ਪੈਦਾ ਨਹੀਂ ਹੋਈ, ਉਹ ਹੈ ਸੀ ਪਹਿਲਾਂ। ਇਸ ਲਈ ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਤੇ ਅਸੀਂ ਕਹਿੰਦੇ ਹਾਂ ਪ੍ਰਗਟ ਹੋਏ ਨੇ ਮਹਾਰਾਜ, ਸਤਿਗੁਰ ਨਾਨਕ ਪ੍ਰਗਟਿਆ। ਪ੍ਰਗਟਿਆ ਕੌਣ ਹੈ? ਪਹਿਲਾਂ ਹੈ ਸੀ, ਆਦ ਕਾਲ ਤੋਂ ਸੀ ਸ਼ਬਦ ਰੂਪ ਵਿੱਚ, ਹੁਣ ਸਿਰਫ ਸਾਹਮਣੇ ਆ ਗਿਆ ਸਰੀਰ ਦੇ ਵਿੱਚ। ਇਸ ਕਰਕੇ ਕਹਿੰਦੇ ਪੰਡਿਤ ਜੀ ਉਹ ਪ੍ਰਗਟ ਹੁੰਦੀ ਹੈ ਜੋਤ, ਤੁਹਾਡੇ ਅੰਦਰ ਹੈ ਪਰ ਉਹਦੇ ਉੱਤੇ ਮੈਲ ਪੈ ਗਈ, ਉਹਦੇ ਉੱਤੇ ਕੂੜਾ ਪੈ ਗਿਆ, ਉਹਦੇ ਉੱਤੇ ਮਨ ਦਾ ਕਾਲਸ਼ ਪੈ ਗਈ, ਉਹਦੇ ਉੱਤੇ ਉਹ ਮੱਧਮ ਪੈ ਗਈ, ਜੋਤ ਮੱਠੀ ਪੈ ਗਈ। ਆ ਜਦੋਂ ਥੋੜ੍ਹੀ ਜਿਹੀ ਪ੍ਰਗਟ ਹੋ ਜਾਏ ਨਾ, ਕਈ ਵਾਰੀ ਜਿਹੜੇ ਨਾਮ ਜਪਣ ਵਾਲੇ ਨੇ ਕਿਤੇ ਮਹੀਨੇ ਬਾਅਦ 15 ਦਿਨਾਂ ਬਾਅਦ ਥੋੜ੍ਹੀ ਜਿਹੀ ਇੱਕ ਰਾਂ ਝਲਕਾਰਾ ਮਾਰਦਾ ਤੇ ਫਿਰ ਕਿੰਨਾ ਚਿਰ ਹੋਰ ਤਰ੍ਹਾਂ ਹੀ ਅੱਖਾਂ ਉਹਨਾਂ ਦੀਆਂ ਹੋਈਆਂ ਰਹਿੰਦੀਆਂ ਨੇ। ਉਹ ਥੋੜ੍ਹੀ ਜਿਹੀ ਹੋਈ ਹੈ, ਜੇ ਲਗਾਤਾਰ ਹੋ ਗਈ ਤਾਂ ਫਿਰ ਤੇ ਉਹ ਬੰਦੇ ਦੇ ਪੈਰ ਨਹੀਂ ਸਾਧ ਸੰਗੀ ਧਰਤੀ ਲੱਗਦੇ। ਉਹ ਇੰਨੀ ਤਾਕਤਵਰ, ਇੰਨੀ ਆਨੰਦਮਈ, ਇੰਨੀ ਉਹ ਖੁਸ਼ੀ ਦੇਣ ਵਾਲੀ ਚੀਜ਼ ਹੈ, ਪਰ ਪ੍ਰਗਟ ਹੁੰਦੀ ਹੈ। ਮਹਾਰਾਜ ਕਹਿੰਦੇ ਪੰਡਿਤ ਜੀ ਹੁਣ ਗੱਲ ਇਹ ਹੈ ਬਈ ਉਹ ਗੁਰਸਾਖੀ ਜੋਤ ਪ੍ਰਗਟ ਹੋਏ, ਜਦੋਂ ਗੁਰੂ ਦੀ ਸਿੱਖਿਆ ਤੇ ਤੁਰ ਕੇ ਸਿੱਖ ਨਾਮ ਦੀ ਕਮਾਈ ਕਰਦਾ ਨਾ ਗੁਰੂ ਵਾਲਾ ਬਣ ਕੇ, ਹੁਣ ਇੱਥੇ ਗੁਰਸਾਖੀ ਆ ਗਈ ਨਾ, ਉਦੋਂ ਉਹ ਜੋਤ ਪ੍ਰਗਟ ਹੁੰਦੀ। ਇੱਕ ਪਹਿਲਾ ਸਟੈਪ ਹੈ ਗੁਰੂ ਦੀ ਸਿੱਖਿਆ, ਸਾਖੀ ਦਾ ਅਰਥ ਸਿੱਖਿਆ, ਸਿੱਖਿਆ ਲੈ ਕੇ ਕਮਾਈ ਕਰੇਗਾ, ਤੇ ਇੱਕ ਅਖੀਰਲਾ ਅਰਥ ਹੈ ਸਾਖੀ ਦਾ ਮਤਲਬ ਗਵਾਹੀ। ਜਦੋਂ ਗੁਰੂ ਪਰਮਾਤਮਾ ਨੂੰ ਗਵਾਹੀ ਦਿੰਦਾ ਹੈ ਕਿ ਇਹ ਬੰਦਾ ਹੁਣ ਠੀਕ ਹੈ, ਇਹਨੂੰ ਆਪਣੇ ਵਿੱਚ ਜੋੜ ਲਓ, ਜਦੋਂ ਗਵਾਹੀ ਦਿੰਦਾ ਉਦੋਂ ਜੋਤ ਪ੍ਰਗਟ ਹੁੰਦੀ ਹੈ। ਜਦੋਂ ਫਿਰ ਜੋਤ ਪ੍ਰਗਟ ਹੋ ਜਾਂਦੀ ਹੈ ਫਿਰ ਉਸ ਸਮੇਂ ਪਤਾ ਲੱਗਦਾ ਵੀ ਇਹ ਕਰਤਾ ਕੌਣ ਹੈ, ਮੇਰੀਆਂ ਅੱਖਾਂ ਵਿੱਚੋਂ ਕੌਣ ਵੇਖ ਰਿਹਾ ਹੈ, ਮੇਰੇ ਕੰਨਾਂ ਵਿੱਚ ਕੌਣ ਸੁਣ ਰਿਹਾ। ਤਾਂ ਉਸ ਅਵਸਥਾ ਦੇ ਵਿੱਚ ਇਹ ਪਤਾ ਲੱਗਦਾ ਪ੍ਰਭ ਸਭ ਕੁਛ ਤੇਰਾ,
ਮੈਂ ਕਿਛ ਨਾ। ਉੱਥੇ ਗਿਆਨ ਪ੍ਰਗਟ ਹੋ ਜਾਂਦਾ। ਫਿਰ ਹਜ਼ੂਰ ਕਹਿੰਦੇ ਜੋ ਤਿਸ ਭਾਵੈ ਸੁਆਰਤੀ ਹੋਏ। ਹੁਣ ਇੱਕ ਰਜਾ ਦੀ, ਵਾਹਿਗੁਰੂ ਦੀ ਰਜਾ ਦਾ ਦਰਵਾਜ਼ਾ ਖੁੱਲ੍ਹ ਜਾਂਦਾ, ਅੰਦਰ ਹਰ ਇੱਕ ਚੀਜ਼ ਨੂੰ ਸਵੀਕਾਰ ਕਰੀ ਜਾਂਦਾ। ਜੀਵਨ ਦੀ ਕਿਸੇ ਚੀਜ਼ ਨੂੰ, ਕਿਸੇ ਵਰਤਾਰੇ ਨੂੰ ਉਹ ਨਾ ਨਹੀਂ ਕਰਦਾ, ਉਹ ਇੱਕ ਵਾਜੇ ਵਾਂਗ ਹੋ ਜਾਂਦਾ। ਜਿਵੇਂ ਕਿਸੇ ਵਾਜੇ ਨੂੰ ਕੋਈ ਵਜਾਈ ਜਾਂਦਾ ਹੈ, ਇਵੇਂ ਦਾ ਬਣ ਜਾਂਦਾ ਉਹਨੂੰ। ਇੰਝ ਲੱਗਦਾ ਵੀ ਮੈਂ ਇਸ ਬ੍ਰਹਿਮੰਡ ਦੇ ਵਿੱਚ ਇਵੇਂ ਤਰ ਰਿਹਾ, ਜਿਵੇਂ ਵਾਹਿਗੁਰੂ ਦਾ ਹੁਕਮ ਮੈਨੂੰ ਕਦੀ ਇੱਧਰ ਲੈ ਕੇ ਜਾ ਰਿਹਾ, ਕਦੀ ਇੱਧਰ ਲੈ ਕੇ ਜਾ ਰਿਹਾ। ਹੁਣ ਜਿਹੜੀ ਮੈਂ ਵਾਲੀ ਮੈਲ ਸੀ ਉਹ ਨਹੀਂ ਲੱਗ ਸਕਦੀ। ਜੋ ਤਿਸ ਭਾਵ ਹੈ ਸੋ ਆਰਤੀ ਹੋਏ, ਹਰ ਚਰਨ ਕਬਲ ਮਕਰੰਦ ਲੋਭਿਤ। ਅਤੇ ਉਸ ਪੰਡਿਤ ਜੀ ਨੂੰ ਕਹਿੰਦੇ ਨੇ ਕਿ ਸਾਡਾ ਮਨ ਹੈ ਜਿਹੜਾ ਵਾਹਿਗੁਰੂ ਦੇ ਚਰਨ ਕਮਲ ਰੂਪੀ ਜਿਹੜੇ ਫੁੱਲ ਦੇ ਉੱਤੇ ਮਕਰੰਦ ਹੁੰਦੀ ਹੈ, ਲੋਭਿਤ ਮਨੋ, ਸਾਡਾ ਮਨ ਉਹਦੇ 'ਤੇ ਲੋਭਿਤ ਹੋ ਗਿਆ। ਜਦੋਂ ਇਹ ਆਰਤੀ ਅੰਦਰ ਹੋਏਗੀ ਨਾ, ਉਦੋਂ ਇੱਕ ਨਵਾਂ ਲੋਭ ਪੈਦਾ ਹੋਏਗਾ, ਨਹਾਤਾ ਧੋਤਾ ਲੋਭ, ਜਿਹਦੇ ਵਿੱਚ ਵਾਸਨਾ ਨਹੀਂ ਹੈ, ਜਿਹਦੇ ਵਿੱਚ ਤ੍ਰਿਸ਼ਨਾ ਨਹੀਂ ਹੈ, ਜਿਹਦੇ ਵਿੱਚ ਪ੍ਰੇਮ ਹੈ, ਉਹ ਲੋਭ ਆਏਗਾ। ਲੋਭ ਨਹੀਂ ਖਤਮ ਹੁੰਦਾ, ਐਵੇਂ ਕਹਿੰਦੇ ਲੋਭ ਖਤਮ ਹੋ ਜਾਂਦਾ। ਲੋਭ ਤਾਂ ਹੈ, ਬਹੁਤ ਲੋਭ ਹੈ, ਸੰਤ ਦੇ ਲੋਭ ਦਾ ਤਾਂ ਕੋਈ ਅੰਤ ਹੀ ਨਹੀਂ ਹੈ, ਉਹ ਤਾਂ ਲੋਭੀ ਹੈ। ਉਹਦੇ ਵਿੱਚ ਇੱਕ ਲੋਭ ਪੈਦਾ ਹੁੰਦਾ ਵੀ ਉਹ ਚਾਹੁੰਦਾ ਵੀ ਇਹ ਸਾਰਾ ਬ੍ਰਹਿਮੰਡ ਸਿਮਰਨ ਕਰਨ ਲੱਗ ਜਾਏ, ਨਾਮ ਜਪਣ ਲੱਗ ਜਾਏ, ਉਹਦੀ ਇੱਕੋ ਇੱਛਾ ਰਹਿ ਜਾਂਦੀ ਬਸ। ਇਹ ਵਾਸਨਾ ਉਹਨੂੰ ਪਰਤ ਕੇ ਜਨਮ ਦਵਾਉਂਦੀ ਪਰ ਉਪਕਾਰ ਕਰਨ ਵਾਸਤੇ। ਬਾਣੀ ਪੜ੍ਹ ਕੇ ਵੇਖ ਲਓ, ਜਨ ਕੈ ਜਨ ਆਮਨ ਕਾ ਇਹ ਹੈ ਸੁਭਾਉ, ਜਨ ਕੈ ਸੰਗ ਚਿੱਤ ਆਵੈ ਨਾਉ। ਆਪ ਮੁਕਤ ਕਰੈ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹਦੀ ਇੱਕੋ ਹੀ ਵਾਸਨਾ ਹੈ ਕਿ ਇਹ ਸੰਸਾਰ ਜੋ ਖਾਸ ਕਰਕੇ ਮਨੁੱਖ ਹੈ, ਇਹਨੂੰ ਦੱਸਿਆ ਜਾਵੇ ਵੀ ਤੂੰ ਬਿਲਕੁਲ ਹੁਣ ਬਨੇਰੇ ਦੇ ਨੇੜੇ ਆ ਗਿਆ। ਉਹ ਬਹੁਤ ਰੌਲਾ ਪਾਉਂਦਾ, ਸੰਤ ਭਗਤ ਇੱਥੇ ਜਿਹੜੇ ਬੋਲਣ ਲੱਗ ਪਏ ਉਹਨਾਂ ਨੇ ਬਹੁਤ ਬੋਲਿਆ, ਕਿਉਂਕਿ ਉਹਨਾਂ ਨੇ ਕੋਲੋਂ ਲੰਘਦਾ ਜਿਹਨੂੰ ਕਹਿੰਦਾ ਵੀ ਹੁਣ ਤੂੰ ਬਿਲਕੁਲ ਕੰਢੇ ਦੇ ਨੇੜੇ ਹੈ, ਪੌੜੀ ਦੇ ਉੱਪਰ ਆ ਗਿਆ, ਬਨੇਰੇ ਦੇ ਕੋਲ, ਹੁਣ ਨਾ ਤੂੰ ਥੱਲੇ ਜਾਈ। ਪਰ ਆਪਾਂ ਫਿਰ ਥੱਲੇ ਚਲੇ ਜਾਂਦੇ ਹਾਂ, ਫਿਰ ਪਰਤ ਕੇ ਜ਼ਮੀਨ ਤੋਂ ਸ਼ੁਰੂ ਕਰਨੇ। ਇਸ ਕਰਕੇ ਉਹਦੇ ਅੰਦਰ ਲੋਭ ਪੈਦਾ ਹੋ ਜਾਂਦਾ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਮਨ ਉਹਦਾ ਲੋਭਿਤ ਹੋ ਜਾਂਦਾ। ਅਨ ਦਿਨੋ ਦਿਨ ਰਾਤ ਮੋਹੇ ਆਹੀ ਪਿਆਸਾ, ਮੇਰੇ ਮਨ ਦੇ ਵਿੱਚ ਤੇਰੇ ਨਾਮ ਦੀ ਪਿਆਸ ਲੱਗੀ ਰਹਿੰਦੀ ਹੈ। ਕਿਰਪਾ ਜਲ ਦੇਹ ਨਾਨਕ ਸਾਰੰਗ ਕਹੋ, ਸਾਰੰਗ ਬਵੀਹਾ, ਮੈਨੂੰ ਨਾਮ ਦਾ ਜਲ ਦਿਓ, ਕਿਰਪਾ ਦਾ ਜਲ ਦਿਓ, ਹੋਏ ਜਾਂ ਤੇ ਤੇਰਾ ਨਾਏ ਵਾਸਾ, ਜਿਹਦੇ ਨਾਲ ਤੇਰੇ ਨਾਮ ਦੇ ਵਿੱਚ ਸੁਰਤੀ ਜੁੜੇ। ਹੁਣ ਇਹ ਸ਼ਬਦ ਜਿਹੜੇ ਸੀ ਨਾ, ਤਿੰਨ ਮਹਿੰਗੇ ਸ਼ਬਦ ਸੀ, ਇਸ ਕਰਕੇ ਇਹ ਸ਼ਬਦ 'ਤੇ ਦੋ ਦਿਨ ਲੱਗ ਗਿਆ ਜਿਹੜਾ ਅੱਜ ਤੁਹਾਨੂੰ ਸੁਣਾਇਆ, ਅਤੇ ਇਹਦਾ ਕੱਲ੍ਹ ਕੁਝ ਹਿੱਸਾ ਸੁਣਾਇਆ ਸੀ। ਇਹਦਾ ਤਾਤ ਪਰਜ ਜਿਹੜਾ ਸਾਖੀ ਸਿਧਾਂਤ ਹੈ ਉਹ ਇਹੀ ਹੈ ਕਿ ਜਿੰਨੇ ਵੀ ਬਾਹਰਲੇ ਧਰਮਾਂ ਦੇ ਰੂਪ ਨੇ, ਗੁਰੂ ਸਾਹਿਬ ਸਾਰਿਆਂ ਨੂੰ ਉਪਦੇਸ਼ ਦਿੰਦੇ ਨੇ ਕਿ ਉਹਨਾਂ ਨੂੰ ਹੌਲੀ ਹੌਲੀ ਫੜ ਕੇ ਤੁਸੀਂ ਆਪਣੇ ਅੰਦਰ ਜੋਤ ਕੋਲ ਆ ਜਾਓ। ਜੋਤ ਹੀ ਪ੍ਰਮੁੱਖ ਹੈ, ਗੁਰੂਆਂ ਦੀ ਗੁਰੂ ਹੈ, ਗੁਰ ਗੁਰ ਏਕੋ ਬੇਸ ਅਨੇਕ, ਸਭ ਤੋਂ ਵੱਡਾ ਗੁਰੂ ਹੈ ਜੋਤ ਗੁਰੂ, ਗੁਰੂ ਗ੍ਰੰਥ ਸਾਹਿਬ ਬਾਣੀ ਸਰੂਪ। ਇਸ ਕਰਕੇ ਸ਼ਬਦ ਦੇ ਮੈਂ ਤਾਂ ਅਜੇ ਆਪਣੇ ਕੋਲ 15 ਮਿੰਟ ਬਚੇ ਨੇ, ਸੋ ਇੱਕ ਸ਼ਬਦ ਆਪਾਂ ਹੋਰ ਕਰ ਸਕਦੇ ਹਾਂ ਕਿਉਂਕਿ ਕੱਲ੍ਹ ਨੂੰ ਸਮਾਪਤੀ ਕਰਨੀ ਹੈ। ਇੱਥੋਂ ਤੱਕ ਪਹਿਲਾ ਸੋਹਿਲਾ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਇਹਦਾ ਸਰੂਪ ਬਣਾਇਆ ਸੀ ਅਤੇ ਸਿੱਖਾਂ ਨੂੰ ਕਿਹਾ ਸੀ ਵੀ ਇਹ ਬਾਣੀ ਪੜ੍ਹਿਆ ਕਰੋ ਰਾਤ ਨੂੰ ਸੌਣ ਲੱਗੇ, ਇਹ ਰੱਖਿਆ ਹੋਵੇਗੀ ਜੇ ਜੁਗਤ ਨਾਲ ਪੜ੍ਹ ਦਿਓ। ਅਤੇ ਉਹ ਆਪ ਜੀ ਨੂੰ ਪਹਿਲਾਂ ਬੇਨਤੀ ਕੀਤੀ ਸੀ ਕਿਵੇਂ ਉਹ ਸਿੱਖ ਨੇ ਬਾਣੀ ਪੜ੍ਹੀ, ਉਹਦੀਆਂ ਲੱਤਾਂ ਨੂੰ ਝਰੀਟਾਂ ਲੱਗ ਗਈਆਂ, ਜਿਨ੍ਹਾਂ ਨੇ ਪੁਰਾਣੀ ਪਰਸੋਂ ਪਿੱਛੇ ਸੁਣੀ ਹੈ ਕਥਾ। ਇੱਕ ਹੋਰ ਇਹਦਾ ਵਿਧੀ ਵਿਧਾਨ ਹੈ ਇਸ ਬਾਣੀ ਦਾ। ਮੈਂ ਪਹਿਲਾਂ ਇੱਦਾਂ ਸਿੰਘ ਕਹਿੰਦੇ ਸੀ ਵੀ ਜਦੋਂ ਸੋਹਿਲਾ ਸਾਹਿਬ ਪੜ੍ਹਨਾ
ਉਦੋਂ ਪੈਦ ਵਾਲੇ ਪਾਸੇ ਯਾਨੀ ਕਿ ਜਿੱਧਰ ਆਪਣੇ ਪੈਰ ਹੁੰਦੇ ਨੇ ਉੱਧਰ ਬਹਿ ਕੇ ਸਿਰਾਣੇ ਵੱਲ ਮੂੰਹ ਕਰਕੇ ਪੜ੍ਹਨਾ ਅਤੇ ਮੈਂ ਗਿਆ ਵੀ ਇਹਦੇ ਵਿੱਚ ਕਿਹੜੀ ਬਹੁਤ ਹੀ ਵੱਡੀ ਗੱਲ ਹੈ ਵੀ ਬਾਣੀ ਵੀ ਪੜ੍ਹਨੀ ਹੈ ਨਾ ਇੱਧਰ ਦੇ ਕਰ ਲਓ। ਫਿਰ ਗੱਲ ਹੋਰ ਹੁੰਦੀ ਹੈ, ਪੁਰਾਣੀਆਂ ਗੱਲਾਂ ਜਿਹੜੀਆਂ ਸੰਗਤ ਦੁਆਰਾ ਅੱਗੇ ਆਉਂਦੀਆਂ ਸੀ ਉਹ ਗੱਲ ਹੋਰ ਹੁੰਦੀ ਹੈ। ਉਹ ਗੱਲ ਇਹ ਸੀ, ਉਹ ਕਹਿੰਦੇ ਵੀ ਜਿਵੇਂ ਗੁਰੂ ਸਾਹਿਬ ਦਾ ਬਚਨ ਹੈ ਭਾਈ, ਜਿੱਥੇ ਬਾਣੀ ਪੜ੍ਹੋਗੇ ਅਸੀਂ ਉੱਥੇ ਆ ਕੇ ਸੁਣਾਂਗੇ, ਅਤੇ ਜੇ ਗੁਰੂ ਸਾਹਿਬ ਉੱਥੇ ਆ ਗਿਆ ਸਿੱਖਾ ਤਾਂ ਤੂੰ ਬੈਠਾ ਹੋਇਆ ਸਿਰਾਣੇ ਵਾਲੇ ਪਾਸੇ ਅਤੇ ਮਹਾਰਾਜ ਨੂੰ ਪਵਾਉਂਦੀ ਭਾਏਗਾ ਫਿਰ, ਇਸ ਲਈ ਥਾਂ ਛੱਡ ਦੇ ਆਪਣਾ, ਸਿਰਾਣੇ ਵਾਲਾ ਛੱਡ ਦੇ। ਇਹ ਹੁਣ ਭਾਵਨਾ ਦੀਆਂ ਗੱਲਾਂ ਨੇ, ਇਹਨੂੰ ਬਥੇਰੇ ਕਹਿਣਗੇ ਵੀ ਇਹ ਮਨੋਕਲਪਿਤ ਹੈ, ਫਲਾਣਾ ਟਿੰਗੜਾ, ਇਹ ਸਭ ਇੱਦਾਂ ਹੀ ਤਿੱਤਰ ਬਟੇਰੇ ਬੋਲਦੇ ਰਹਿਣੇ ਨੇ, ਸੱਚ ਨਹੀਂ ਲੁਕਦਾ ਹੁੰਦਾ ਕਦੇ। ਸਿੱਖੀ ਦਾ ਸਰੂਪ ਫਿਰ ਉਗੜ ਕੇ ਸਾਹਮਣੇ ਆ ਜਾਣਾ। ਬੜੀ ਵਾਰੀ ਇਵੇਂ ਗੱਲਾਂ ਹੋਈਆਂ ਬਹੁਤ ਸਾਰੀਆਂ। ਇਹਦੇ ਨਾਲ ਇਹ ਵੀ ਨਹੀਂ ਕਿ ਕੋਈ ਭ੍ਰਾਂਤੀ ਪੈਦਾ ਕੀਤੀ ਜਾ ਰਹੀ ਹੈ ਜਾਂ ਡਰ ਪੈਦਾ ਕੀਤਾ ਜਾ ਰਿਹਾ, ਉਹ ਗੁਰੂ ਦਾ ਸਰੂਪ ਹੈ, ਇੱਕ ਭਾਵਨਾ ਹੈ। ਇਹ ਨਹੀਂ ਵੀ ਤੁਸੀਂ ਕੱਲ੍ਹ ਨੂੰ ਉੱਥੇ ਪੈਦ ਵਾਲੇ ਪਾਸੇ ਬਹਿ ਕੇ ਪਾਠ ਕਰੋ ਅਤੇ ਸਿਰ ਮੈਨੂੰ ਫੋਨ ਕਰ ਦਿਓ ਵੀ ਗੁਰੂ ਸਾਹਿਬ ਆਏ ਤਾਂ ਹੈ ਨਹੀਂ, ਇੱਦਾਂ ਨਹੀਂ। ਆਪਣੀ ਭਾਵਨਾ ਪਕਾਉਣੀ ਹੈ, ਇਹ ਗੁਰੂ ਨੂੰ ਪਤਾ ਕਿਵੇਂ ਆਉਣਾ ਹੈ, ਕਿਹੜੇ ਸਰੂਪ ਵਿੱਚ ਆਉਣਾ ਹੈ। ਗੁਰੂ ਕੋਈ ਸਰੀਰ ਨਹੀਂ ਹੁੰਦਾ, ਉਹਦੀ ਮੌਜ ਹੈ, ਨਾਲੇ ਅਸੀਂ ਜੋ ਕੁਝ ਅੱਜ ਮੰਗ ਰਹੇ ਹਾਂ ਉਹਨੂੰ ਝੱਲਣ ਦੀ ਸਾਡੇ ਕੋਲ ਅਜੇ ਤਾਪ ਵੀ ਨਹੀਂ ਹੈ। ਇਸ ਕਰਕੇ ਸਾਨੂੰ ਸਿਰਫ ਅਰਦਾਸ ਹੀ ਕਰਨੀ ਚਾਹੀਦੀ। ਤਾਂ ਇਹ ਤਿੰਨ ਸ਼ਬਦ ਗੁਰੂ ਅੰਗਦ ਦੇਵ ਜੀ ਦੇ, ਗੁਰੂ ਅਮਰਦਾਸ ਜੀ ਦੇ ਵਕਤ ਤੱਕ, ਗੁਰੂ ਰਾਮਦਾਸ ਜੀ ਦੇ ਵਕਤ ਤੱਕ ਵੀ ਇਹ ਸ਼ਬਦ ਸੋਹਲਾ ਸਾਹਿਬ ਚਾਰ ਪਾਤਸ਼ਾਹਾਂ ਤੱਕ ਪੜ੍ਹਿਆ ਜਾਂਦਾ ਰਿਹਾ। ਫਿਰ ਪੰਜਵੇਂ ਪਾਤਸ਼ਾਹ ਨੂੰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦੇ ਫਿਰਦੇ ਹਾਂ, ਸਾਨੂੰ ਕਈ ਵਾਰੀ ਕਈਆਂ ਥਾਵਾਂ 'ਤੇ ਰਹਿਣਾ ਪੈਂਦਾ ਜਿਹੜੀਆਂ ਬੜੇ ਬੜੇ ਚਿਰ ਦੀਆਂ ਖਾਲੀ ਪਈਆਂ ਹੁੰਦੀਆਂ ਨੇ, ਅਤੇ ਉੱਥੇ ਕਈ ਵਾਰੀ ਭੈ ਲੱਗਦਾ, ਡਰ ਲੱਗਦਾ ਕਈ ਵਾਰੀ। ਤਾਂ ਮਹਾਰਾਜ ਨੇ ਵਹਿਮ ਵਿੱਚ ਨਹੀਂ ਪਾਇਆ ਸਿੱਖਾਂ ਨੂੰ ਵੀ ਉੱਥੇ ਆਹ ਹੈ ਫਲਾਣਾ ਹੈ, ਪਰ ਇਹ ਧਿਆਨ ਨੈਗੇਟਿਵ ਐਨਰਜੀਆਂ ਹਮੇਸ਼ਾ ਉੱਥੇ ਰਹਿੰਦੀਆਂ ਨੇ ਜਿੱਥੇ ਜ਼ਿਆਦਾਤਰ ਖਾਲੀ ਰਹੇਗਾ। ਤਾਂ ਹੀ ਆਪਾਂ, ਇਹ ਸਾਡਾ ਸਿਧਾਂਤ ਵਿਧਾਨ ਰਿਹਾ ਨਾ ਵੀ ਜਦੋਂ ਆਪਾਂ ਨਵਾਂ ਘਰ ਕੋਈ ਲੈਂਦੇ ਹਾਂ ਤਾਂ ਕਹਿੰਦੇ ਵੀ ਚਲੋ ਪਾਠ ਕਰੋ, ਇੱਥੇ ਅਰਦਾਸ ਕਰ ਲਈ, ਦੇਖ ਕਰਾਓ, ਉਹਦਾ ਮਤਲਬ ਇਹ ਹੀ ਹੁੰਦਾ ਸੀ ਪੁਰਾਣਾ ਵੀ ਉਹ ਜਿਹੜੀ ਹਵਾ ਹੈ ਉਹਦੇ ਉਹ ਸਾਫ਼ ਹੋ ਜਾਏ, ਉੱਥੋਂ ਦੀਆਂ ਜਿਹੜੀਆਂ ਨੈਗੇਟਿਵ ਐਨਰਜੀਆਂ ਨੇ ਉੱਥੋਂ ਪਾਸੇ ਹੋ ਜਾਣ, ਛੱਡ ਜਾਣ। ਇਸ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਜਦੋਂ ਬੇਨਤੀ ਕੀਤੀ ਤਾਂ ਪਾਤਸ਼ਾਹ ਨੇ ਇੱਕ ਸ਼ਬਦ ਗੁਰੂ ਰਾਮਦਾਸ ਜੀ ਦਾ, ਇਹ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ, ਇੱਕ ਇਹ ਸ਼ਬਦ ਅਤੇ ਇੱਕ ਅਗਲਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਵਾਲਾ, ਇਹ ਸ਼ਬਦ ਉਚਾਰਿਆ ਅਤੇ ਸਿੱਖਾਂ ਨੂੰ ਕਿਹਾ ਵੀ ਸ਼ਾਮ ਨੂੰ ਪੜ੍ਹ ਕੇ ਪੈਣਾ ਅਤੇ ਫਿਰ ਕਾਰ ਹੋਵੇਗੀ ਤੁਹਾਡੇ ਦੁਆਲੇ, ਕੋਈ ਵੀ ਤੁਹਾਨੂੰ ਵਿਘਨ ਨਹੀਂ ਲੱਗੇਗਾ, ਇਹ ਸ਼ਰਧਾ ਰੱਖਣੀ ਹੈ, ਪਿਆਰ ਰੱਖਣਾ। ਤਾਂ ਮਹਾਰਾਜ ਗਰੀਬ ਨਿਵਾਜ ਜੀ ਕਹਿੰਦੇ ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਚੌਥੇ ਪਾਤਸ਼ਾਹ ਦਾ ਗੌੜੀ ਪੂਰਬੀ ਰਾਗ ਦੇ ਵਿੱਚ ਸ਼ਬਦ, ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ। ਕਹਿੰਦੇ ਇਸ ਸਰੀਰ ਦੇ ਵਿੱਚ, ਨਗਰ ਦੇ ਵਿੱਚ ਕਾਮ ਤੇ ਕ੍ਰੋਧ ਜੋ ਬਹੁਤ ਭਰੇ ਹੋਏ ਹਨ, ਇਹ ਕਿਵੇਂ ਹਟ ਸਕਦੇ ਹਨ। ਮਿਲ ਸਾਧੂ, ਸਾਧੂ ਸ਼ਬਦ ਹੈ ਜਿਹੜਾ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਵਹਿੰਦੇ ਹਾਂ ਤੇ ਉਦੋਂ ਗੁਰੂ ਗ੍ਰੰਥ ਸਾਹਿਬ ਨੂੰ ਸਾਧੂ ਦੀ ਆਤਮਾ ਕਹਿੰਦੇ ਨੇ, ਸਾਧੂ ਦੀ ਆਤਮਾ, ਖਾਲਸੇ ਦੀ ਆਤਮਾ, ਤੇ ਜਦੋਂ ਉਹ ਸਿੱਖ ਦੇ ਰੂਪ ਵਿੱਚ ਹੁੰਦਾ ਉਹ ਵੀ ਸਾਧੂ ਹੁੰਦਾ, ਕਿਉਂਕਿ ਸਾਧੂ ਵੀ ਉਹਨੂੰ ਕਹੀਏ ਨਾ ਜਿਹਦੇ ਅੰਦਰ ਬਾਣੀ ਹੈ, ਬਾਣੀ ਹੈ ਨਾ ਉੱਥੇ ਤਾਂ ਹੀ ਹੈ, ਨਾਮ ਹੈ ਨਾ ਤਾਂ ਹੀ, ਗੁਰੂ ਗ੍ਰੰਥ ਸਾਹਿਬ ਨੂੰ ਵੀ ਤਾਂ ਹੀ ਆਪਾਂ ਗੁਰੂ ਮੰਨਦੇ ਹਾਂ ਨਾ, ਉੱਥੇ ਬਾਣੀ ਹੈ, ਵੈਸੇ ਤਾਂ ਨਹੀਂ ਮੰਨਦੇ। ਇਵੇਂ ਹੀ ਜਦੋਂ ਕੋਈ ਸਿੱਖ ਰੂਪ ਵਿੱਚ ਹੁੰਦਾ ਤਾਂ ਉਦੋਂ ਬਾਣੀ ਉਹਦੇ ਅੰਦਰ ਗੁਰੂ ਰੂਪ ਵਿੱਚ ਹੁੰਦੀ ਹੈ, ਅਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਹੁੰਦੇ ਨੇ ਉਦੋਂ ਸਾਧੂ ਸਰੂਪ ਵਿੱਚ ਹੁੰਦੇ ਨੇ, ਉਹਨਾਂ ਨੂੰ ਮਿਲ ਕੇ, ਬਾਣੀ ਨੂੰ ਮਿਲ ਕੇ ਅਤੇ ਬਾਣੀ ਨੂੰ ਮਿਲ ਕੇ ਮਿਲ ਸਾਧੂ ਖੰਡਲ ਖੰਡਾ ਹੈ, ਖੰਡਲ ਖੰਡਾ ਹੈ, ਇਸ ਖੰਡੇ ਦੇ ਨਾਲ, ਨਾਮ ਦੇ ਖੰਡੇ ਦੇ ਨਾਲ। ਹੁਣ ਖੰਡਾ ਸ਼ਬਦ ਤਾਂ ਤੁਸੀਂ ਸਮਝਦੇ ਹੋ, ਇਹ ਸ਼ਸਤਰ ਦਾ ਨਾਮ ਹੈ, ਖੰਡਾ ਟੁਕੜੇ ਕਰਨ ਵਾਲਾ। ਗੁਰੂ ਦਾ ਸ਼ਬਦ ਅੰਦਰ ਜਿਹੜੀਆਂ ਬੁਰਿਆਈਆਂ ਨੇ ਉਹਨੂੰ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ, ਪੜ੍ਹੋ ਸਾਰੇ ਪਿਆਰ ਦੇ ਨਾਲ,

ਇਹ ਪੂਰੇ ਗੁਰੂ ਦੀ ਵਡਿਆਈ ਹੈ। ਮਿਲ ਸਾਧੂ ਖੰਡਲ ਖੰਡਾ ਹੈ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਦੂਜੀ ਅਵਸਥਾ ਹੈ ਲਿਵ ਦੀ ਅਵਸਥਾ, ਤੇ ਪੂਰਬ ਦਾ ਮਤਲਬ ਹੈ ਪਹਿਲਾਂ ਗੁਰੂ ਨਾਲ ਮਿਲਾਪ, ਕਿਸੇ ਪੂਰਬਲੇ ਜੋ ਉਦਮ ਕੀਤੇ ਗਏ ਨੇ ਉਹਨਾਂ ਕਰਕੇ ਹੁੰਦਾ। ਜੋ ਅਸੀਂ ਇਹ ਕੰਮ ਕਰ ਰਹੇ ਹਾਂ ਨਾ, ਜੋ ਅਸੀਂ ਛੋਟਾ ਮੋਟਾ ਕਰਨੇ ਆ, ਕਈ ਵਾਰੀ ਜਦੋਂ ਬੜੀ ਵੱਡੀ ਅਵਸਥਾ, ਹੁਣ ਬਾਣੀ ਵਿੱਚ ਸਾਰੀਆਂ ਅਵਸਥਾਵਾਂ ਦੀ ਗੱਲ ਹੈ। ਕਈ ਵਾਰੀ ਅਸੀਂ ਆਮ ਸਿੱਖ ਫਿਰ ਸੋਚ ਰਹੇ ਵੀ ਆਪਣੀ ਤਾਂ ਕੋਈ ਵਾਹ ਹੈ ਨਹੀਂ, ਮਾੜਾ ਮੋਟਾ ਕਰੀਦਾ, ਸੇਵਾ ਕਰ ਲਈ, ਕਦੀ ਪਾਠ ਕਰ ਲਿਆ, ਕਦੀ ਨਾ ਕਰ ਲਿਆ, ਕਦੀ ਉਹਦਾ ਵੀ ਇੱਕ ਲਾਭ, ਉਹਦੀ ਵੀ ਇੱਕ ਲਾਈਨ ਹੈ, ਉਹ ਥੋੜ੍ਹਾ ਥੋੜ੍ਹਾ ਆਪਾਂ ਇਕੱਠਾ ਤਾਂ ਕਰ ਹੀ ਰਹੇ ਹਾਂ ਨਾ ਕਦੀ ਕਦੀ। ਉਹ ਹੌਲੀ ਹੌਲੀ ਲਿਖਤ ਪੂਰਬਲੀ ਲਿਖਤ ਬਣੀ ਜਾ ਰਹੀ ਹੈ। ਇਸ ਲਈ ਜਿੰਨਾ ਹੋਵੇ ਬਾਣੀ ਦਾ ਇੱਕ ਸਿਧਾਂਤ ਵੀ ਬਹੁਤਾ ਕਰੋ ਅਤੇ ਜੇ ਬਹੁਤਾ ਨਹੀਂ ਕਰੋ ਤਾਂ ਏਕ ਘੜੀ ਆਧੀ ਘੜੀ ਆਧੀ ਅਤੇ ਹੁਣ ਆਦਿ, ਉਹ 6 ਮਿੰਟ ਦੀ ਹੁੰਦੀ ਹੈ। ਕਬੀਰ ਜੀ ਕਹਿੰਦੇ ਵੀ 6 ਮਿੰਟ ਤਾਂ ਘੱਟੋ ਘੱਟ ਲਾ ਲਿਆ ਕਰੋ, ਫਿਰ ਅੱਗੇ ਆਪੇ ਕੰਮ ਸ਼ੁਰੂ ਹੋ ਜਾਵੇ। ਭਗਤਨ ਸੇਤੀ ਗੋਸਤੇ ਜੋ ਕੀਨੇ ਸੋ ਲਾਭ, ਉਹਦਾ ਫਾਇਦਾ ਹੀ ਫਾਇਦਾ, ਥੋੜ੍ਹਾ ਕਰੋ ਜ਼ਿਆਦਾ ਕਰੋ। ਪਿਆਰ ਹੋਣਾ ਚਾਹੀਦਾ ਸਾਧਸੰਗ ਜੀ, ਪਿਆਰ ਨਾਲ ਤਾਂ ਇੱਥੇ ਤੁਰ ਕੇ ਬੰਦਾ ਮੱਥਾ ਵੀ ਟੇਕਦਾ, ਉਹ ਵੀ ਇੱਕ ਕਰਮ ਬਣਦਾ, ਉਹਦੀ ਵੀ ਸ਼ੁਰੂਆਤ ਹੋ ਜਾਂਦੀ, ਪ੍ਰੇਮ ਦੀ ਗੱਲ। ਇਸ ਕਰਕੇ ਪੂਰਬ ਲਿਖਤ ਲਿਖੇ ਗੁਰ ਪਾਇਆ, ਗੁਰ ਪਾਇਆ ਗੁਰੂ ਦੀ ਪ੍ਰਾਪਤੀ ਹੋਈ, ਗੁਰ ਗੁਰੂ ਗ੍ਰੰਥ ਸਾਹਿਬ ਜੀ ਜੋ ਬਾਹਰ ਪ੍ਰਕਾਸ਼ਮਾਨ ਹਨ, ਅਤੇ ਜਦੋਂ ਇਹ ਕਾਲ ਸੰਪੂਰਨ ਹੁੰਦੀ ਹੈ ਤਾਂ ਬੰਦਾ ਹੈਰਾਨ ਰਹਿ ਜਾਂਦਾ। ਉਹ ਕਹਿੰਦਾ ਵੀ ਜਿਹਨੂੰ ਮੱਥਾ ਬਾਹਰ ਟੇਕਦੇ ਸੀ ਉਹਦੇ ਅੰਦਰ ਵੀ ਬੈਠਾ ਹੈ, ਅੰਦਰ ਵੀ ਹੈ। ਸੋਈ ਫਿਰਕੈ ਤੂੰ ਹੁਆ ਜਾਂ ਕੋ ਕਹਿਤਾ ਔਰ, ਕਬੀਰ ਜਾਂ ਕੋ ਖੋਜਤੇ ਪਾਇਓ ਸੋਈ ਠੌਰ। ਜਿਹਨੂੰ ਬਾਹਰ ਲੱਭਦੇ ਸੀ ਨਾ ਉਹ ਠੌਰ ਹਿਰਦੇ ਵਿੱਚ ਬੈਠਾ ਮਿਲ ਗਿਆ। ਸੋਈ ਫਿਰਕੈ ਤੂੰ ਹੁਆ ਜਾਂ ਕੋ ਕਹਿਤਾ ਔਰ, ਕਹਿੰਦੇ ਸੋਚਦਾ ਸੀ ਉਹ ਬਾਹਰ ਹੈ 1400 ਅੰਗ, ਉਹਦੇ ਅੰਦਰ ਵੀ ਬੈਠਾ ਹੋਇਆ, ਇੰਨਾ ਨੇੜੇ ਹੈ। ਬਸ ਉਹਦੇ ਨਾਲ ਬਾਣੀ ਸਿਰਫ ਬਾਹਰੋਂ ਤਾਂ ਮਾਰੇ ਦਿੱਤੀ ਵੀ ਇਹ ਜਾਗ ਪਏ ਉਹਦੇ ਪ੍ਰਤੀ ਵੀ ਤੇਰਾ ਸਰੀਰ ਤੂੰ ਇਸੇ ਵਾਸਤੇ ਨਹੀਂ ਧੱਕੇ ਖਾਣ ਆਇਆ ਦੁਨੀਆਂ ਦੇ ਵਿੱਚ, ਵੀ ਦਰਦਾਂ ਦੁੱਖ ਲੜਾਈਆਂ ਝਗੜੇ ਕਲੇਸ਼ ਐਵੇਂ ਜ਼ਿੰਦਗੀ ਗੁਜ਼ਰ ਜਾਣੀ, ਹੀਰਾ ਲੱਭਣਾ ਅੰਦਰੋਂ ਜਿਹੜਾ ਪਾ ਕੇ ਭੇਜਿਆ ਮਾਰ, ਜ਼ਿੰਦਗੀ ਐਵੇਂ ਬਹਿ ਬਣੀ ਹੋਈ ਹੈ, ਬੋਝ ਹੀ ਬਣੀ ਹੋਈ ਹੈ ਵੀ ਕਿਵੇਂ ਮੁਕਾਈਏ ਇਹਨੂੰ, ਕਿਵੇਂ ਦਿਨ ਲੰਘਾਈਏ, ਇੱਦਾਂ ਦੀ ਜ਼ਿੰਦਗੀ ਨਹੀਂ ਸੀ। ਇਹਦਾ ਦੇਖ ਕੇ ਇੱਕ ਪਲ ਜਿਹੜਾ ਉਹ ਖੁਸ਼ੀਆਂ ਦਾ ਵਿਹੜਾ ਸੀ ਸਾਧਸੰਗ, ਪਰ ਅਸੀਂ ਗਲਤੀ ਕਰ ਲਈ, ਗੁਰੂ ਤੋਂ ਦੂਰ ਚਲੇ ਗਏ। ਇਸ ਕਰਕੇ ਮਹਾਰਾਜ ਕਹਿੰਦੇ ਪੂਰਬ ਲਿਖਤ ਲਿਖੇ ਗੁਰ ਪਾਇਆ, ਗੁਰੂ ਅੰਦਰੋਂ ਹੀ ਮਿਲ ਪਿਆ, ਮਨ ਹਰ ਲਿਵ ਮੰਡਲ ਮੰਡਾ ਹੈ, ਮੰਡਲ ਮੈਨੇ ਘੇਰਾ। ਹੁਣ ਮਨ ਜਿਹੜਾ ਲਿਵ ਦੇ ਘੇਰੇ ਵਿੱਚ ਰਹਿੰਦਾ, ਲਿਵ ਉਹਨੂੰ ਕਹਿੰਦੇ ਨੇ ਜਦੋਂ ਨਾਮ ਆਪਣੇ ਆਪ ਜਪਣ ਨੂੰ ਜੀ ਕਰੇ, ਉਹ ਲਿਵ ਦੇ ਨੇੜੇ ਹੈ ਮਨੁੱਖ ਬਹੁਤ ਜ਼ਿਆਦਾ। ਜਦੋਂ ਧੱਕਾ ਕਰਨਾ ਪੈਂਦਾ ਉਦੋਂ ਅਜੇ ਜਾਪ ਕਰ ਰਿਹਾ, ਹੁਣ ਆਪੇ ਹੀ ਜੀ ਕਰਦਾ ਕਰਨ ਨੂੰ ਤਾਂ ਲਿਵ ਦੇ ਨੇੜੇ ਆ ਗਿਆ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਸਾਧੂ ਨੂੰ ਗੁਰੂ ਨੂੰ ਡੰਡੌਤ ਕਰ, ਅੰਜਲੀ ਕਰ, ਹੱਥ ਕਰ ਉਹਦੇ ਅੱਗੇ, ਉਹਦੇ ਤੋਂ ਮੰਗ, ਉਹਦੇ ਨੂੰ ਉਹਨੂੰ ਕਿਹਾ ਕਰਕੇ ਸ਼ੇਖ ਫਰੀਦਾ ਖੈਰ ਦੀਜੈ ਬੰਦਗੀ, ਹਮ ਭੀਖਕ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਤਾਤਾ, ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗਰਾਤਾ। ਕਰ ਸਾਧੂ ਅੰਜਲੀ, ਅੰਜਲੀ ਹੱਥ ਅੱਡਣੇ ਏਦਾਂ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਇਹ ਸਭ ਤੋਂ ਵੱਡਾ ਪੁੰਨ ਹੈ, ਕਰ ਡੰਡੌਤ ਪੁੰਨ ਵੱਡਾ ਹੈ, ਗੁਰੂ ਅੱਗੇ ਨਮਸਕਾਰ ਕਰ, ਗੁਰੂ ਅੱਗੇ ਆਪਣਾ ਆਪ ਸੌਂਪ ਦੇ ਰਹਾਓ, ਸਾਕਤ ਹਰ ਰਸ ਸਾਧ ਨਾ ਜਾਣਿਆ ਤਿੰਨ ਅੰਤਰ ਹੋਮੈ ਕੰਡਾ ਹੈ। ਮਹਾਰਾਜ ਕਹਿੰਦੇ ਵੀ ਜਿਹੜਾ ਸਾਕਤ ਯਾਨੀ ਕਿ ਜਿਹਦੀ ਨੀਅਤ ਠੀਕ ਨਹੀਂ ਹੈ ਉਹਨੂੰ ਸਾਕਤ ਕਹਿੰਦੇ,

ਤਾਂ ਉਹਨੇ ਨਹੀਂ ਸਵਾਦ ਨੂੰ ਚੱਖਣਾ, ਪਰਮੇਸ਼ਰ ਦੇ ਨਾਮ ਦੇ ਸਵਾਦ ਨੂੰ ਸਾਧਨਾ ਜਾਣਿਆ। ਉਹਦਾ ਕਾਰਨ ਆ ਵੀ ਉਹਨਾਂ ਦੇ ਅੰਦਰ ਹਉਮੈ ਦਾ ਕੰਡਾ ਹੁੰਦਾ, ਕੰਡਾ ਚੁੱਭਦਾ ਰਹਿੰਦਾ ਉਹਨਾਂ ਨੂੰ ਅੱਠੇ ਪੈਰ, ਹਉਮੈ ਕਰਕੇ ਦੁਖੀ ਹੁੰਦੇ ਰਹਿੰਦੇ ਨੇ ਸਾਰਾ ਦਿਨ। ਉਹਨਾਂ ਨੂੰ ਇਹੀ ਹੁੰਦਾ ਰਹਿੰਦਾ ਮੈਨੂੰ ਇਹਨੇ ਆਹ ਕਹਿਤਾ, ਮੈਨੂੰ ਇਹਨੇ ਆਹ ਕਹਿਤਾ, ਇਹ ਦੁੱਖ ਦੇ ਵਿੱਚ ਕੰਡਾ ਚੁੱਭਦਾ ਰਹਿੰਦਾ ਉਹਨਾਂ ਨੂੰ ਹਉਮੈ ਦਾ। ਤੇ ਮਹਾਰਾਜ ਕਹਿੰਦੇ ਜਿਉਂ ਜਿਉਂ ਚੱਲ ਹੈ ਚੁੱਭੈ, ਜਿਉਂ ਜਿਉਂ ਤੁਰਦੇ ਨੇ ਤਿਉਂ ਤਿਉਂ ਚੁੱਭਦਾ, ਜੀਵਨ ਦੇ ਵਿੱਚ ਦੁਖੀ ਕਰਦਾ। ਜਮਕਾਲ ਜਿਉਂ ਜਿਉਂ ਚੱਲੇ ਚੁੱਭੈ ਦੁੱਖ ਪਾਵੇ, ਜਮਕਾਲ ਸਹਿ ਸਿਰ ਡੰਡਾ ਹੈ। ਉਹ ਸਿਰ ਵਿੱਚ ਜਮਕਾਲ ਦਾ ਡੰਡਾ ਸਹਿੰਦੇ ਨੇ, ਭਾਵ ਮਾਰ ਪੈਂਦੀ ਵਿਕਾਰਾਂ ਦੀ ਵੀ ਤੇ ਜਮਾਂ ਦੀ ਵੀ। ਦੋ ਤਰ੍ਹਾਂ ਦੇ ਹੁੰਦੇ ਨੇ ਜਮ, ਇੱਕ ਪੰਜ ਵਿਕਾਰ, ਫਿਰ ਅੱਗੋਂ ਇਹ ਸਰਟੀਫਿਕੇਟ ਦਿੰਦੇ ਦੂਜੇ ਵਿਕਾਰ ਜਮਾਂ ਨੂੰ, ਜਿਹੜੇ ਉਹ ਧਰਮਰਾਜ ਵਾਲੇ ਹੁੰਦੇ ਨਾ, ਕਈ ਕਹਿੰਦੇ ਆਹ ਹੀ ਹੁੰਦੇ ਨੇ ਜਮਦੂਤ ਪੰਜ, ਇਹ ਪੰਜ ਤੇ ਹੁੰਦੇ ਨੇ ਮੁੱਖ। ਇਹਨਾਂ ਨੇ ਸਲਿੱਪ ਅੱਗੇ ਪਾਸ ਕਰਨੀ ਹੈ, ਸਬਮਿਟ ਕਰਨੀ ਫਾਈਲ ਧਰਮਰਾਜ ਕੋਲ। ਇਹ ਤਾਂ ਸ਼ੁਰੂਆਤ ਵਾਲੇ ਜਮ ਨੇ। ਹੁਣ ਕਈ ਕਹਿੰਦੇ ਸਿੰਘ ਕਥਾ ਕਰ ਰਿਹਾ ਸੀ, ਕਹਿੰਦੇ ਆਹ ਇਹਨੇ ਜਮਦੂਤ ਹੋਰ ਕਿਹੜੇ ਹੁੰਦੇ ਨੇ, ਮੈਂ ਕਿਹਾ ਜਿੱਦਣ ਸੰਗਲ ਪਿਆ ਉਦੋਂ ਪਤਾ ਲੱਗਣਾ ਹੋਰ ਹੀ ਹੁੰਦੇ ਨੇ ਕਿਉਂ। ਇਹ ਅੱਗੇ ਵੀ ਜਦੋਂ ਇੱਥੇ ਸ਼ੁਰੂਆਤ ਇੱਥੋਂ ਹੋਈ ਨਾ ਪੰਜ ਵਿਕਾਰਾਂ ਤੋਂ, ਫਿਰ ਉਹਨਾਂ ਦੀ ਇਹਨਾਂ ਦੀ ਫਾਈਲ ਉੱਥੇ ਚਲੀ ਗਈ, ਫਿਰ ਉੱਥੋਂ ਸਪੈਸ਼ਲ ਜਿਹੜੀ ਉਹ ਸੀ ਏ ਸਟਾਫ ਵਾਲਾ ਸੌਦਾ ਹੈ ਨਾ, ਉਹ ਉੱਥੋਂ ਹੁੰਦਾ। ਫਿਰ ਇਹ ਐਵੇਂ ਨਾ ਕਹੋ ਵੀ ਇਹ ਕੰਮ ਸਰ ਜਾਏਗਾ। ਜੇ ਫਿਰ ਬਾਣੀ ਵਿੱਚ ਲਿਖਿਆ ਫਿਰ ਇਹਦੇ ਅਰਥ ਕੀ ਕਰੋਗੇ? ਪੌੜੀਆਂ ਪੜ੍ਹੋ, ਹਾਂ ਪੌੜੀਆਂ ਦੇ ਵਿੱਚ ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ, ਉੱਥੇ ਕਰਨੀ ਕੀਰਤ ਵਾਚੀ ਹੈ, ਵਹਿ ਲੇਖਾ ਕਰ ਸਮਝਾਇਆ, ਥਾਂ ਨਾ ਹੋਵੇ ਪਾਉਂਦੇ ਹੀ, ਹੁਣ ਸੁਣੀਆਂ ਕਿਆ ਰਵਾਇਆ। ਸ਼ੁਰੂ ਹੁੰਦਾ ਆਪ ਹੀ ਨੇ ਭੋਗ ਭੋਗ ਕਹਿ ਹੋਏ ਭਸਮਣ ਭੌਰ ਸਦਾਇਆ, ਇੱਥੋਂ ਸ਼ੁਰੂ ਹੁੰਦਾ। ਇਹ ਫਿਰ ਉਹਨਾਂ ਜਮਾਂ ਦੀ ਗੱਲ ਕੀਤੀ ਜਾ ਰਹੀ ਹੈ। ਉਹ ਮਹਾਰਾਜ ਕਹਿੰਦੇ ਜਮਾਂ ਦਾ ਡੰਡਾ ਸਹਿੰਦੇ ਨੇ, ਪਰ ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ। ਵਾਹਿਗੁਰੂ ਦੇ ਪਿਆਰੇ ਨਾਮ ਵਿੱਚ ਲੀਨ ਹੋ ਗਏ, ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ। ਉਹਨਾਂ ਨੇ ਜਨਮ ਮਰਨ ਦਾ ਡਰ ਖਤਮ ਕਰ ਦਿੱਤਾ, ਖੰਡਲ ਕਰ ਦਿੱਤਾ, ਅਤੇ ਅਵਿਨਾਸ਼ੀ ਪੁਰਖ ਦੀ ਪ੍ਰਾਪਤੀ ਹੋ ਗਈ। ਬਹੁ ਸੋਭ ਖੰਡ ਬ੍ਰਹਿਮੰਡਾ ਹੈ, ਉਹਨਾਂ ਦੀ ਸ਼ੋਭਾ ਫਿਰ ਸਾਰੇ ਖੰਡਾਂ ਬ੍ਰਹਿਮੰਡਾਂ ਵਿੱਚ ਜਿੱਥੇ ਜਾਂਦੇ ਨੇ ਉਹਨਾਂ ਨੂੰ ਜੀਓ ਜੀਓ ਹੁੰਦੀ ਹੈ, ਸਵਾਗਤ ਮਿਲਦਾ ਹੈ। ਪਰ ਉਹ ਫਿਰ ਵੀ ਇੰਨੀ ਪ੍ਰਾਪਤੀ ਕਰਕੇ ਵੀ ਕਹਿੰਦੇ ਹਮ ਗਰੀਬ ਮਸਕੀਨ ਪ੍ਰਭ ਤੇਰੇ, ਅਸੀਂ ਤਾਂ ਬਿਲਕੁਲ ਨਿਰਗੁਣ ਗਰੀਬ ਸੀ ਇਸ ਰਾਹ ਦੇ ਉੱਤੇ। ਮਸਕੀਨ ਮਸਕੀਨ ਯਾਨੀ ਕਿ ਗਰੀਬ ਦਾ ਭਾਵ ਹੈ, ਯਾਨੀ ਕਿ ਨਿਮਰਤਾ। ਅਸੀਂ ਬਿਲਕੁਲ ਗਰੀਬ ਸੀ, ਤੁਸੀਂ ਆਪ ਹੀ ਸਾਨੂੰ ਵੱਡਾ ਕਰਤਾ, ਰਾਖ ਰਾਖ ਵੱਡ ਵੱਡਾ ਹੈ, ਤੁਸੀਂ ਵੱਡਾ ਬਣਾ ਦਿੱਤਾ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਐਸੇ ਗੁਰਮੁਖਾਂ ਦੇ ਜੀਵਨ ਦੇ ਵਿੱਚ ਗੁਰੂ ਰਾਮਦਾਸ ਜੀ ਕਹਿੰਦੇ ਨਾਮ ਦੀ ਟੇਕ ਹੁੰਦੀ ਹੈ, ਨਾਮ ਦਾ ਆਸਰਾ ਹੁੰਦਾ ਹੈ, ਅਤੇ ਨਾਮ ਹੀ ਉਹਨਾਂ ਵਾਸਤੇ ਲਗਾਤਾਰ ਜਪਣਾ ਸੁਖ ਮੰਡਾ ਹੈ। ਮੰਡਾ ਮੈਨੇ ਲੱਗੇ ਰਹਿਣਾ, ਮੰਡ ਜਾਣਾ, ਇਹ ਪੁਰਾਣੀ ਬੋਲੀ ਹੈ ਪਿੰਡਾਂ ਦੀ ਲਗਾਤਾਰ। ਜਿਵੇਂ ਕਈ ਕਹਿੰਦੇ ਇਹਨੂੰ ਤਾਂ ਹੋਰ ਕੋਈ ਕੰਮ ਹੀ ਨਹੀਂ, ਜਦੋਂ ਵੇਖੀਏ ਬਸ ਇਹਦਾ ਮੂੰਹ ਹਿਲਦਾ ਹੀ ਰਹਿੰਦਾ। ਉਹਨੂੰ ਕਹਿੰਦੇ ਮੰਡਿਆ ਹੋਇਆ, ਉਹਨੂੰ ਪਤਾ ਵੀ ਇਹ ਜਿਹਨੂੰ ਪਤਾ ਲੱਗ ਗਿਆ ਉਹ ਕਰੇਗਾ ਇਸ ਚੀਜ਼ ਦਾ। ਸੋ ਇਹ ਦੂਜਾ ਇੱਕ ਸ਼ਬਦ ਆਪਣਾ ਬੱਚਿਆ, ਕੱਲ੍ਹ ਨੂੰ ਉਚਾਰ ਕਰਾਂਗੇ। ਹੁਣ ਸ਼ਬਦ ਦਾ ਥੋੜ੍ਹਾ ਜਿਹਾ ਜਾਪ ਕਰਕੇ ਫਿਰ ਸਮਾਪਤੀ ਹੋਵੇਗੀ। ਸਾਰੇ ਚੌਂਕੜਾ ਲਾ ਕੇ ਕਰੋ ਕਿਰਪਾ।

0: ਸਾਧ ਸੰਗਤ ਜੀ ਵਿਚਾਰਾਂ ਕਰਦਿਆਂ ਫੁੱਲਾਂ ਚੁੱਕਾਂ ਦੀ ਖਿਮਾ ਆਓ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਸਬਦ ਗਾਵਣੇ ਆਈਆਂ ਸਬਦੋ ਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ

ਮਨਹੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵਏ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਏ। ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਠਹ, ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਦ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਆਨੰਦ ਸੁਣਹੋ ਵਡਭਾਗੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਹੀਆ ਕਾਲ ਕੀ ਤਵੇ ਚਲਾਇਓ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਘਰ ਭਾਗਾ। ਪ੍ਰਭ ਜੀ ਤੂੰ ਮੇਰਾ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਭਿਨਾਸੀ, ਤਾਂ ਕੀ ਸੇਵ ਨਾ ਬਿਰਥੀ ਜਾਸੀ, ਅਨੰਤ ਕਰਹਿ ਤੇਰੇ ਦਾਸਾ, ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਵ ਨ ਲੱਗਈ ਪਾਰ, ਬ੍ਰਹਮ ਸਰਣਾਈ ਚੌਗਿਰਦ ਹਮਾਰੇ, ਰਾਮਕਾਰ ਦੁੱਖ ਲੱਗੇ ਨ ਪਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦੀਆ, ਏਕਾ ਲਿਵ ਲਾਈ ਰਹਾਓ। ਰਾਗ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ।

ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਬਹੁ ਖੰਡਾ ਹੈ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਮ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲੋ ਹਰ ਲਾਹਾ, ਆਗੇ ਬਸੰਤ ਸੋਹੇਲਾ, ਔਧ ਘਟੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

Vai, Guru. Vai, Guru. Vai, Guru.

Ah.

वाहेगुरु, वाहेगुरु, वाहेगुरु, वाहेगुरु।

ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤਿਗੁਰ ਚਰਨਾ।

जी तेरे सच मंत्र तुम्हारा अमृत बाणी शीतल परख दृष्ट सुजानी।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ ਤੀਜਾ ਪੰਚ ਪਦੇ

ਬ੍ਰਿਤ ਸਤਿਗੁਰ ਦੀਆ ਬੁਝਾਏ ਅੱਠ ਸੱਠ ਤੀਰਥ ਤਿਸ ਸੰਗ ਰਹੇ ਹੈ ਜਿਨ ਹਰ ਹਿਰਦੈ ਰਹਿਆ ਸਮਾਏ ਨਾਨਕ

पंच पदे ना कांसी मत ऊप जाए ना कांसी मत जाए सतगुर मिलया मत ऊप जाए।

ਸਤਿਗੁਰ ਪ੍ਰਸਾਦ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਆਦਿ ਗੁਰਾਏ ਨਮਹ ਜੁਗਾਦ ਗੁਰਾਏ ਨਮਹ ਸਤਿਗੁਰਾਏ ਨਮਹ ਸ੍ਰੀ ਗੁਰੂਦੇਵਾਏ ਨਮਹ ਅਸ਼ਟਪਦੀ ਸਿਮਰਾਉ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ

ਖੇਰ ਕਿਨਕਾ ਏਕ ਜਿਸ ਜੀਵ ਸਾਵੇ ਤਾਂ ਕੀ ਮਹਿਮਾ ਗਨੀ ਨਾ ਆਵੇ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮਹਿ ਉਦਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ।

ਸਿਮਰਨ ਦੁਸ਼ਮਣ ਠਹਿਰਾਇ। ਪ੍ਰਭ ਸਿਮਰਤ ਗਜ ਬਿਘਨ ਨਾ ਲਾਗੈ, ਪ੍ਰਭ ਕਹਿ ਸਿਮਰਨ ਅੰਧਨ ਜਾਗੈ, ਪ੍ਰਭ ਕਹਿ ਸਿਮਰਨ ਭਾਉ ਨਾ ਵਿਆਪੈ, ਪ੍ਰਭ ਕਹਿ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਹਿ ਸਿਮਰਨ ਸਾਧਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ, ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨਾਉ ਨਿੱਧ, ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕਹਿ ਸਿਮਰਨ ਜਪਤਾ ਪੂਜਾ, ਪ੍ਰਭ ਕਹਿ ਸਿਮਰਨ ਮਨਸਾਇ ਦੂਜਾ, ਪ੍ਰਭ ਕਹਿ ਸਿਮਰਨ ਤੀਰਥ ਸ਼ਨਾਨੀ, ਪ੍ਰਭ ਕਹਿ ਸਿਮਰਨ ਦਰਗਹਿ ਮਾਨੀ, ਪ੍ਰਭ ਕਹਿ ਸਿਮਰਨ ਹੋਏ ਸੋ ਭਲਾ, ਪ੍ਰਭ ਕਹਿ ਸਿਮਰਨ ਸਫਲ ਫਲਾ, ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਕੇ ਲਾਗੋ ਪਾਏ, ਪ੍ਰਭ ਕਹਿ ਸਿਮਰਨ ਸਭ ਤੇ ਉੱਚਾ, ਪ੍ਰਭ ਕਹਿ ਸਿਮਰਨ ਉਦਰਾ ਮੁੱਚਾ, ਪ੍ਰਭ ਕਹਿ ਸਿਮਰਨ ਤ੍ਰਿਸ਼ਨਾ ਬੁੱਝਾ, ਪ੍ਰਭ ਕਹਿ ਸਿਮਰਨ ਸਭ ਕਿਸ਼ ਸੁੱਜਾ, ਪ੍ਰਭ ਕਹਿ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕਹਿ ਸਿਮਰਨ ਪੂਰਨ ਆਸਾ, ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਅੰਮ੍ਰਿਤ ਮਾਹੇ ਸਮਾਏ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੇ ਸੇ ਧਨ ਬੰਤੇ, ਪ੍ਰਭ ਕੋ ਸਿਮਰੇ ਸੇ ਪੁੱਤ ਬੰਤੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇਮਹ ਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਵਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੇ ਰਵਾਲਾ, ਪ੍ਰਭ ਕੋ ਸਿਮਰੇ ਸੇ ਪਾਰੁਪਕਾਰੀ, ਪ੍ਰਭ ਕੋ ਸਿਮਰੇ ਤਨ ਸਦ ਬਲਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਨ ਸੁਖ ਬਿਹਾਵੈ, ਪ੍ਰਭ ਕੋ ਸਿਮਰੇ ਤਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਨ ਆਨੰਦ ਘਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰਾ ਭਾਗ, ਪ੍ਰਭ ਕਹਿ ਸਿਮਰਨ ਕਾਰਜ ਪੂਰੇ, ਪ੍ਰਭ ਕਹਿ ਸਿਮਰਨ ਕਬੂਨਾ ਝੂਰੇ, ਪ੍ਰਭ ਕਹਿ ਸਿਮਰਨ ਹਰ ਗੁਣ ਬਾਨੀ, ਪ੍ਰਭ ਕਹਿ ਸਿਮਰਨ ਸਹਿ ਸਮਾਨੀ, ਪ੍ਰਭ ਕਹਿ ਸਿਮਰਨ ਨਿਚਲ ਆਸਨ, ਪ੍ਰਭ ਕਹਿ ਸਿਮਰਨ ਕਮਲ ਬੇਗਾਸਨ, ਪ੍ਰਭ ਕਹਿ ਸਿਮਰਨ ਅਨਹਦ ਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰੇ ਸੇ ਜਨ ਜਿਨ ਕਉ ਪ੍ਰਭ ਮਯਾ, ਨਾਨਕ ਤਿਨ ਜਨ ਸਰਣੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨੀ ਚੌਂਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਆਕਾਰ, ਹਰ ਸਿਮਰਨ ਮੈਂ ਆਪ ਨਿਰੰਕਾਰ, ਕਰ ਕਿਰਪਾ ਸਿਆ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰ ਦੁਖ ਭੰਜਨਾ, ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ ਅਸ਼ਟਪਦੀ, ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨਮੋਹਾ ਨਾਮ ਤੇਰਾ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮ ਦਲਾਇ, ਤੈ ਕੇਵਲ ਨਾਮ ਸੰਗ ਤੇਰਾ ਚੱਲੈ, ਜੈ ਮੁਸ਼ਕਿਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹਿ ਉਧਾਰੀ, ਅਨਕ ਪੁਨਃ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਕ ਹਨੇਰੇ, ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲੱਖ ਕਰੋਰੀ ਬੰਦਨਾ ਪਰ ਹਰ ਕਾ ਨਾਮ ਜਪਤ ਨਿਸਤਰਾ, ਅਨਕ ਮਾਇਆ ਰੰਗ ਤਿਖ ਨਾਮ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ, ਜੇ ਮਾਰਗ ਇਹ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸੁਹਿਲਾ, ਐਸਾ ਨਾਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਗੋੜ ਲਖਬਾਹੀ, ਨਾਮ ਜਪਤ ਤੈ ਪਾਰ ਪਰਾਹੀ, ਅਨਕ ਬਿਘਨ ਜਾਏ ਸੰਘਾਰੈ,

ਸਮਰਥ ਬਰਖਾ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕਿਨੋ ਦਾਨ ਮੰਤਰ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬ੍ਰਿਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੇ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਸ਼ਨਾ ਹੈ ਵਿਯੋਗ

ਜਿਜਨ ਗੋਬਿੰਦ ਦਰਸ ਪਿਆਸਾ ਨਾਨਕ ਤਾਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੇ ਬਿਮਾਨ ਆਪਸ ਗੋ ਜੋ ਜਾਣੇ ਨੀਚਾ ਸਹੁ ਗਨੀਏ ਸਭ ਤੇ ਉੱਚਾ ਜਾਕਾ ਮਨ ਹੋਏ ਸਗਲ ਗਿਰੀਨਾ ਹਰ ਹਰ ਨਾਮ ਦਿਨ ਘਟ ਘਟ ਚੀਨਾ ਮਨ ਮਨ ਬਨੇ ਤੇ ਬੁਰਾ ਮਿਟਾਨਾ ਪੇਖਿਆ ਸਗਲ ਸਿਰਠ ਸਾਜਨਾ ਸੂਖ

ਪ੍ਰਭਰਾਤੇ ਤੁਮਰੀ ਉਸ ਤੁਮ ਤੇ ਹੋਏ ਨਾਨਕ ਵਰਨਾ ਜਾਨਸ ਗੁਏ ਸਰਬ ਧਰਮੈ ਸ੍ਰੇਸ਼ਟ ਧਰਮਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾ ਸੰਗ ਦੁਰਮਤਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪਹ ਜੀ ਸਦਾ ਸਗਲ ਬਾਨੀ ਮੈਂ ਅੰਮ੍ਰਿਤ ਬਾਨੀ ਹਰ ਕੋ ਜਸਨ ਰਸਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜਿਹ ਕਟਵਸੈ ਹਰ ਨਾਮ ਸਲੋਕ ਨਿਰਗੁਣੀ ਯਾਰ ਏ ਆਨਿਆ ਸੁਪ੍ਰਭ ਸਦਾ ਸੰਭਾਲ ਜਿਨ ਕੀ ਯਾਦ ਚੀਤ ਰੱਖ ਨਾਨਕ ਨਿਬਹੀ ਨਾਲ ਅਸ਼ਟਪਦੀ ਧਰਮਈਆ ਕੇ

ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਖਉ ਦੈਰ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਆਉ ਤੋ ਨਾਨਕ ਸੀਜੈ ਜੇ ਪ੍ਰਸਾਦ ਧਾਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਬਨਤ ਸੰਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਘ ਸਾਧ ਬਸਾ ਦੀਨੇ ਹਸਤ ਪਾਮ ਕਰਨ ਨੇਤਰ ਸਨਾ ਤਿਸੇ ਤਿਆਗ ਅਵਰ ਸੰਘ ਰਚਨਾ ਐਸੇ ਦੋਖ ਮੁੜ ਅੰਧ ਬਿਆਪੇ ਨਾਨ ਕਾੜ ਲਿਓ ਪਰ ਬਿਆਪੇ ਆਦਿ ਅੰਧ ਜੋ ਰਾਖਨ ਹਰ ਤਿਸਿਓ ਪ੍ਰੀਤ ਨਾ ਕਰਾ ਗਵਾਰ ਜਾ ਕੀ ਸੇਵਾ ਨਵਨਿਤ ਪਾਵੈ ਤਾ ਸਿਓ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਦਾ ਸਦਾ ਹਜੂਰੇ ਤਾ

ਰਾਤ ਬੀਤ ਵਰਤੇ ਅਣਦ ਉਲਾਸ ਆਪਣੀ ਅਮਾਨ ਕਛ ਬਹੁਰ ਸ਼ਾਰ ਅਗਿਆਨੀ ਮਦਰੋਸ ਕਰੇ ਆਪਣੀ ਪ੍ਰਤੀਤਾ ਵੀ ਖੋਵੈ ਬਹੁਰ ਉਸਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸ ਤਸ ਆਗੈ ਰਾਖੈ ਪ੍ਰਭੂ ਕੀ ਆਗਿਆ ਮਾਨੈ ਮਾਥੈ ਉਸਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਯਾਲ ਅਨਕ ਭਾਂਤ ਮਾਇਆ ਕੇ ਹੇਤ ਸਰਬਰ ਹੋਵਤ ਜਾਨ ਅਨੇਤ ਬਿਰਕੀ ਛਾਇਆ ਸੁਰੰਗ ਲਾਵਿਓ ਬਿਨ ਸਿਓ ਮਨ ਪਛਤਾਵੈ ਜੋ ਦੀਸੇ ਸੋ ਚਾਲਣ ਹਾਰ ਲਪਟ ਰਿਹੋ ਤੈ ਅੰਧ ਅੰਧਾਰ ਬਿਠਾਉ ਸਿਓ ਜੋ ਲਾਵੇ ਨੇ ਤਾ ਗੁਆਤ ਰਹਿਆਵੇ ਕੇਹੇ ਮਨ ਹਰ ਕੇ ਰਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕਾ ਬੁਲਾਏ ਲਾਈ ਮਿਥਿਆ ਤਨ ਧਨ ਗੁਟਮ ਸਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਹ ਜੁਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਆਸੋ ਬਸਤਰਾ ਮਿਥਿਆ ਰੰਗ ਸੰਗ ਮਾਇਆ ਬੇਖਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਪੁਸ਼ ਪ੍ਰਗਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਬ ਜਬ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਨਹਿ ਮਿਥਿਆ ਸਪਰ ਦਰਬ ਕੋ ਹਿਰੇ ਮਿਥਿਆ ਨੇਤਰ ਪੇਖਤ ਪਰ ਥਿਰ ਰੁਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੇ ਮਿਥਿਆ ਮਨ ਪਰ ਲੋਭ ਲੁਭਾਵੇ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਬੇਕਾਰਾ ਬਿਨ ਬੁੱਝੇ

ਬਿਨ ਸਿਮਰਨ ਦਿਨ ਰਹਿਣ ਬ੍ਰਿਥਾ ਬਿਹਾਏ ਮੇਘ ਬਿਨਾ ਜੋ ਕੀਤੀ ਜਾਏ। ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਜੋ ਕਿਰਪਨਗੇ ਨਰਾ ਹਰਦਾਮ। ਤਨ ਤਨ ਤੇਜਨ ਜੇ ਕਟ ਬਸਿਓ ਹਰ ਨਾਉ ਨਾਨਕ ਤਾਕੇ ਬਲ ਬਲ ਜਾਓ। ਰਹਿ ਤਬਰ ਕਾ ਸ਼ਬਰ ਕਮਾਵਤ ਮਾਨੇ ਪ੍ਰੀਤ ਮੁਖੋ ਗੰਢ ਲਾਵਤ। ਜਾਨਣ ਹਾਰ ਪ੍ਰਭੂ ਪ੍ਰਬੀਨ ਬਾਹਰ ਭੇਖਣਾ ਕਾ ਹੁਭੀਨ। ਅਬਰ ਵਿਦੇਸੇ ਆਪ ਨਾ ਕਰੇ ਆਵਤ ਜਾਵਤ ਜਨਮਾ ਮਰੈ ਸਿਖਿਆ ਦਰਵਾਸੇ ਨਿਰੰਕਾਰ। ਤਿਸਕੀ ਸੀਖ ਤਰਾ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਕੁੰਜਨ ਚਰਨ ਪਰਾਤਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਨੇ ਆਪਣਾ ਕੀਆ ਆਪੇ ਮਾਨੇ ਆਪੇ ਆਪ ਆਪ ਕਰਤਨ ਮੇਰਾ। ਕਿਸਾ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ। ਉਪਾਵ ਸਿਆਨਮ ਸਗਲ ਤੇ ਰਾਹਤ ਸਭ ਗ ਜਾਨੇ ਆਤਮ ਕੀ ਰਾਹਤ। ਜਿਸ ਭਾਵ ਤਿਸ ਲੈ ਲੜਦਾਏ ਥਾਨ ਤਨੰਤਰ ਰਿਹਾ ਸਮਾਏ। ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨ ਕਰੀ ਸਲੋਕ। ਕਾਮ ਕ੍ਰੋਧ ਲੋਭ ਮੋਹ ਬਿਨਸ ਜਾਏ ਅਹੰਮੇਵ। ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਹੇ। ਜੇ ਪ੍ਰਸਾਦ ਸੁਗੰਧਤ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ। ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ। ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇਂ ਤਿਸੇ ਤਿਆਗਤ ਪ੍ਰਲੁਭਾਵੇਂ। ਜੇ ਪ੍ਰਸਾਦ ਸੁਖ ਸੇ ਜੈ ਸੋ ਵਜੈ ਮਨਾਠ ਪਹਿਰ ਤਾਕਾ ਜਸ ਗਾ ਵੀਜੈ। ਜੇ ਪ੍ਰਸਾਦ ਤੁਸ ਬਿਗੋ ਮਾਨੇ ਮੁਕਤਾ ਕੋ ਜ ਸਰਸਨ ਬਖਾਨੇ। ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦਰਗੇ ਮਾਨ ਪਾਵੇਂ। ਨਾਨਕ ਪਾਤ ਸੇਤੀ ਕਰ ਜਾਵੇ

ਮਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਹ ਸਾਹ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਾ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਵੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਵਸਣਾ ਜੇ ਪ੍ਰਸਾਦ ਹਸਤ ਕਰ ਚਲੇ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਬਰਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ

ਜਾਨ ਮਨ ਸਦਾ ਹਜੂਰੇ। ਜੇ ਪ੍ਰਸਾਦ ਤੂੰ ਪਾਵੇਂ ਸਾਜ ਰੇ ਮਨ ਮੇਰੇ ਤੂੰ ਤਾਸਿਓ ਰਾਜ, ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪਾ ਜਪ ਸੋਏ। ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਦੇ ਹੋਏ ਪ੍ਰਕਾਸ, ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭ ਸੁਪ੍ਰਸੰਨ ਬਸੇ ਮਨ ਸੋਏ, ਪ੍ਰਭ ਦਇਆ ਤੇ ਮਤ ਉੱਤਮ ਹੋਏ, ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪੂ ਕਛੂ ਨਾ ਕਿਨੂੰ ਲਾਇਆ, ਜਿਤ ਜਿਤ ਲਾਭੋ ਤਿਤ ਲਗੇ ਹਰਨਾਥ, ਨਾਨਕ ਕਿਨਕਾ ਕਛੂ ਨਾ ਹਾਥ ਸਲੋਕ। ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ, ਸੁਨ ਮਿੱਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਆਚਰਜ ਕਥਾ ਅਸ਼ਟਪਦੀ। ਸਾਧਕ ਸੰਗ ਮੁਖ ਉਜਲ ਹੋਤ, ਸਾਧ ਸੰਗ ਮਾਲ ਸਗਰੀ ਖੋਤ, ਸਾਧਕ ਸੰਗ ਮਿਟੇ ਅਭਿਮਾਨ, ਸਾਧਕ ਸੰਗ ਪ੍ਰਗਟਾ ਸੁਗਿਆਨ, ਸਾਧਕ ਸੰਗ ਬੁਝੈ ਬ੍ਰਭ ਨੇਰਾ, ਸਾਧ ਸੰਗ ਸਬੋਤ ਨਬੇਰਾ, ਸਾਧਕ ਸੰਗ ਪਾਏ ਨਾਮ ਰਤਨ, ਸਾਧਕ ਸੰਗ ਏਕ ਵਰ ਜਤਨ, ਸਾਧਕੀ ਮਹਿਮਾ ਵਰਨੇ ਕੌਣ ਪੁਰਾਨੀ, ਨਾਨਕ ਸਾਧਕੀ ਸੋਭਾ ਪ੍ਰਮਾਏ ਸਮਾਨੀ, ਸਾਧਕ ਸੰਗ ਅਗੁਚਰ ਮਿਲਾਏ, ਸਾਧਕ ਸੰਗ ਸਦਾ ਪ੍ਰਫੁਲਾਏ, ਸਾਧਕ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧਕ ਸੰਗ ਮਨੋਹਰ ਬੈਨ, ਸਾਧਕ ਸੰਗ ਨਾ ਕਤੂੰ ਤਾਵੈ, ਸਾਧ ਸੰਗ ਅਸਤਿਤ ਮਨ ਪਾਵੈ, ਸਾਧਕ ਸੰਗ ਮਾਇਆ ਤੇ ਭਿੰਨ, ਨਾਨਕ ਸਾਧ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ, ਸਾਧ ਸੰਗ ਦੁਸ਼ਮਣ ਸਮੀਤ, ਸਾਧੂ ਕਹਿ ਸੰਗ ਮਾਂ ਪੁਨੀਤ, ਸਾਧ ਸੰਗ ਕਿਸਿਓ ਨਹੀਂ ਬੈਰ, ਸਾਧਕ ਸੰਗ ਨਾ ਬਿੰਗਾ ਪੈਰ, ਸਾਧਕ ਸੰਗ ਨਾ ਹੀ ਗੋਮੰਦਾ, ਸਾਧਕ ਸੰਗ ਨਾ ਹੀ ਗੋਮੰਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧਕ ਸੰਗ ਨਾ ਹੀ ਹੋਂ ਤਾਪ, ਸਾਧਕ ਸੰਗ ਥਜੇ ਸਭ ਆਪ, ਆਪੇ ਜਾਣੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਨ ਆਈ, ਸਾਧਕ ਸੰਗ ਨਾ ਕਬੂ ਤਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸ ਅਗੋਚਰ ਲਾਹੈ, ਸਾਧੂ ਕੈ ਸੰਗ ਆ ਜਾ ਰੁਸਾ ਹੈ, ਸਾਧਕ ਸੰਗ ਬਸੈ ਥਾਨ ਉਚਾਏ, ਸਾਧੂ ਕਹਿ ਸੰਗ ਮਹਿਲ ਪਹੁਚਾਏ, ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕਹਿ ਗੁਰਬਾਨ, ਸਾਧਕ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਕੀ ਮੀਤ ਕੁਟਮ ਨਿਸਤਾਰ, ਸਾਧੂ ਕਹਿ ਸੰਗ ਸੋ ਧਨ ਪਾਵੈ, ਦਸੰਤੇ ਸਭ ਕੋ ਬਰਸਾਵੈ, ਸਾਧ ਸੰਗ ਧਰਮਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰਦੇਵਾ, ਸਾਧੂ ਕਹਿ ਸੰਗ ਬਾ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬਥਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ, ਸਾਧਕ ਸੰਗ ਨਹੀਂ ਕਸ਼ਗਾਲ, ਦਰਸ਼ਨ ਭੇਟ ਹੋਤ ਨਿਹਾਲ, ਸਾਧਕ ਸੰਗ ਕਲੁਕਤ ਹਰਾਇ, ਸਾਧਕ ਸੰਗ ਨਰਕ ਪਰ ਹਰਾਇ, ਸਾਧਕ ਸੰਗ ਈਹਾਂ ਊਹਾਂ ਸੁਵੇਲਾ, ਸਾਧ ਸੰਗ ਬਿਛਰ ਤਰਮੇਲਾ, ਜੋ ਛਾਏ ਸੋਈ ਫਲ ਪਾਵੈ, ਸਾਧਕ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਦਰ ਦਵਸੈ, ਨਾਨਕ ਉਦਰਾ ਸਾਧ ਸੁੰਦਰਸੈ, ਸਾਧਕ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਉ, ਸਾਧਕ ਸੰਗ ਨਾ ਮੰਤੇ ਬਿਸਰਾਏ, ਸਾਧ ਸੰਗ ਸਰਪਰ ਨਿਸਤਰੈ, ਸਾਧਕ ਸੰਗ ਲੱਗੇ ਬ੍ਰਹਮੀਠਾ, ਸਾਧੂ ਕਹਿ ਸੰਘ ਘਟ ਗਿਆ ਡੀਠਾ, ਸਾਧ ਸੰਗ ਭਇਆ ਗਿਆ ਗਾਰੀ,

ਸਾਦਗੀ ਸਭਾ ਉੱਚ ਤੇ ਉੱਚੀ, ਸਾਦਗੀ ਸਭਾ ਮੁੱਚ ਤੇ ਮੁੱਚੀ, ਸਾਦਗੀ ਸਭਾ ਸਾਧ ਮਨਾਈ, ਨਾਨਕ ਸਾਧ ਪ੍ਰਭੇਦ ਨਾ ਭਾਈ ਸਲੋਕ, ਮਨ ਸਾਚਾ ਮੁਖ ਸਾਚਾ ਸੋਏ, ਅਵਰਨਾ ਪੇਖਾ ਏਕ ਸਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ, ਬ੍ਰਹਮ ਗਿਆਨੀ ਕਾ ਦੁਸ਼ਮਾਨ, ਜੈਸੇ ਰਾਜ ਰੰਗੋ ਲਾਗੇ ਤੁਲਪਵਾਨ, ਬ੍ਰਹਮ ਗਿਆਨੀ ਕਾ ਧੀਰ ਜੇਗ ਜੋ ਬਸੁਦਾ ਕਉ ਖੋਦੇ ਕਉ ਚੰਦਲੇ, ਬ੍ਰਹਮ ਗਿਆਨੀ ਕਾ ਹੈ ਗੁਨਾਵ ਨਾਨਕ ਜੋ ਪਾਵ ਕਾ ਸਹਿ ਸੁਭਾਵ।

ਜਨ ਭਏ ਨਾਨਕ ਜਨ ਪ੍ਰਭਾਪ ਕਰੇ। ਬ੍ਰਹਮ ਗਿਆਨੀ ਸਗਲ ਘੀਰੀ ਨਾਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਦੇ ਕਛ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦੁਸ਼ਟ ਅਮਰਤ ਬਰਸੀ ਬ੍ਰਹਮ ਗਿਆਨੀ ਬੰਧਨ ਦੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ

ਤਨਾਨ ਕੋੜ ਮਦੇ ਕੋ ਐਸਾ ਪਰਸ ਐਸਰਾ ਸਹਜ ਸੁਪਰਸ ਪ੍ਰਸੰਨ ਬਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤੋ ਵੈ ਨਹਿ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਉ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੇ ਮੰਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿਣੇ ਅਵਰੇ ਨਾਮ ਜਪਾਵੇ ਨਾਨਕੋ ਬੈਸਨੋ ਪਰਮਗਤ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗਮੰਤੇ ਬਿੰਸੈ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾ ਸੰਗ ਪਾਪਾ ਮਲ ਖੋਬੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮੰਤਨ ਅਰਪੈ ਵਿਸ਼ਨ ਪ੍ਰੀਤ ਹਰ ਕੈ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੁੱਧ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰਸ ਪੀਬਾ ਉਸ ਪੰਡਿਤ ਗਏ ਉਪਦੇਸ਼ ਜਗ ਜੀਵਾ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨਾ ਆਵੈ ਵੇਦ ਪ੍ਰਾਨ ਸਿਮਰਤ ਬੁੱਝੇ ਮੂਲ ਸੁਖਮ ਜਾਣਿਆ ਸਥੂਲ ਚਹ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਹ ਵਰਨਾ ਮੈਂ ਜਪੇ ਕਉ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਗੋਏ ਕਰ ਕਿਰਪਾ ਅੰਦਰ ਉਰ ਧਾਰੇ ਪਾਸ ਪ੍ਰੇਤ ਮੁਕਤ ਪਾਥਰ ਕੋ ਤਾਰੇ ਸਰਬ ਰੋਗ ਕਾ ਔਖਤ ਨਾਮ ਕਲਿਆਣ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੈ ਸਿਲਖਿਆ ਧੁਰ ਕਰਮ ਇਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮ ਦਾ ਸਾਤਮ ਰਾਮ ਤਿਸ ਨਦਰੀ ਆਇਆ ਦਾਤ ਸੰਦਨ ਪਾਏ ਤਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੇ ਪਰਮਾਨ ਅਭਨੇ ਦਾਸ ਗੁਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਝੀ ਪਾਰੈ ਸਗਲ ਸੰਗ ਆਤਮੋ ਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤ ਆਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਅਰਗ ਤੈਸਾ ਸੋਗ ਸਦਾ ਅਨੰਤ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸੁਮਾਟੀ ਤੈਸਾ ਅਮਰ ਤੈਸੀ ਵੀ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕੋ ਪੁਰਕਈਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਕਰ ਰਾਖੇ ਤੈਸਾ ਤਿੰਨ ਨਾਉ ਆਪੇ ਕਰਨ ਖਰਾਵਨ ਜੋਗ ਪ੍ਰਭਾਵੇ ਸੋਈ ਫਨ ਹੋਗ ਪਸਰੇ ਆਪੇ ਅਨੰਤ ਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਿਨਾਸ ਸਦਾ ਸਦਾ ਸਦਾ ਦਯਾਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਰੋਕ ਉਸਤਤ ਕਰਹਿ ਅਨੇਕ ਜਨ ਅੰਤ ਨਾ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਾਬਿਦ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਾਨ ਭਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਗਪਕਾ ਵਿਚਾਰੇ ਕਈ ਕੋਟ ਨਫਤਰ ਨਾਮ ਧਿਆਵੇ ਨਾਨਕ ਕਰਤੇ ਕਾਂਤ ਨਾ ਪਾਵੇ ਕਈ ਕੋਟ ਭਾਇ ਅਭਿਮਾਨੀ ਕਈ ਕੋਟ ਆਂਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭੇਗਾਤਮ ਨਿਖੋਰ ਕਈ ਕੋਟ ਪਰ ਦਰਬ ਕੋ ਹਿਰੇ ਕਈ ਕੋਟ ਪਰ ਦੁੱਖ ਨਾ ਕਰੇ ਕਈ ਕੋਟ ਮਾਇਆ ਸਰਮ ਮਾਹੇ ਕਈ ਕੋਟ ਪ੍ਰਦੇਸ਼ ਪਰਮਾਹੇ ਜਿਤ ਜਿਤ ਲਾਭੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬ੍ਰਿਖਨ ਬਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂਮੰਡਲ ਕਈ ਕੋਟ ਸਸੀਅਰ ਸੂਰ ਨਾਖਿਆਤਰ ਕਈ ਕੋਟ ਦੇਵਦਾਨ ਇੰਦਰ ਸੇਰ ਸ਼ਤਰ ਸਗਲ ਸਮੱਗਰੀ ਆਪਣਾ ਸੂਤਾਰੇ ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ ਕਈ ਕੋਟ ਰਾਜਸਤਾਮ ਸਤ ਕਈ ਕੋਟ ਵੇਦ ਪੁਰਾਣ ਸਿਮਰਤ ਅਰਸ਼ਾਸਤ ਕਈ ਕੋਟ ਕੀ ਅਰਥਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਦ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਬੇਰ ਸਵਰਨ ਥੀਵੇ ਕਈ ਕੋਟ ਜਖੇ ਕਿਨਰ ਪਿਸਾਜ ਕਈ ਕੋਟ ਭੂਤ ਪ੍ਰੇਤ ਸੂਕਰ ਬਿਰਗਾਚ ਸਭ ਤੇ ਨੇਰਾਜ ਸਭ ਹੂੰ ਤੇ ਦੂਰ ਨਾਨਕਾ ਅਲਿਪਤ ਰਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬਹੁ ਜੂਨੀ ਫਿਰੇ ਕਈ ਕੋਟ ਬੈਠਤ ਈ ਖਾਏ ਕਈ ਕੋਟ ਘਾਲੇ ਥਕ ਪਾਹੇ ਕਈ ਕੋਟ ਕੀਏ ਤਰਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਜੀ ਪ੍ਰਭ ਕਾ ਹਾਥੇ ਕਈ ਕੋਟ ਭਏ ਬੈ ਰਾਗੀ ਰਾਮ ਨਾਮ ਸੰਗ ਤਿਲ ਨਿਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮੈਂ ਪਾਰ ਬ੍ਰਹਮ ਨਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨਕੋ ਮਿਲਿਓ ਪ੍ਰਭ ਵਿਨਾਸ਼ ਕਈ ਕੋਟ ਮੰਗੇ ਸਤ ਸੰਗ ਪਾਰ ਬ੍ਰਹਮ ਤੇ ਲਾਗਾ ਰੰਗ ਜਿਨ ਕੋ ਆਪ ਸਪ੍ਰਸੰਨ ਨਾਨਕ ਤੇਜਨ ਸਦਾ ਧੰਨ ਧੰਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕਿੰਨੋ ਵਿਸਤਾਰ
കൈബാർ ബസുരയോ പാസാർ സദാ സദാ ഏകേകംകാര കൈകൊടുക്കുന്നേ ബാബാത് പ്രാപ്തയ ബ്രഹ്മായ സമാത് ജനകോ സാ സമാരേ നാനകോയ പരമേശ്വര കെ പ്യാരേ ശ്ലോക

ਸ੍ਰੇਸ਼ਟ ਪਦੇ। ਕਰਨ ਕਰਾਵਨ ਕਰਨੇ ਜੋਗ ਜੋਤ ਸੁਭਾਵੇ, ਕਰਨ ਕਰਾਵਨ ਕਰਨੇ ਜੋਗ ਜੋਤ ਸੁਭਾਵੇ ਸੋਈ ਹੋਗ। ਕਿਨਮੈ ਥਾਪ ਥਾਪਨ ਹਾਰਾ, ਅੰਤਨੇ ਕਿਛ ਪਾਰਾ ਵਾਰਾ। ਹੁਕਮੇ ਧਾਰ ਅਧਰ ਹਾਵੇ, ਹੁਕਮੇ ਉਪਜੇ ਹੁਕਮ ਸਮਾਵੇ। ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨੰਗ ਰੰਗ ਪ੍ਰਕਾਰ, ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਮਰਿਆ ਸਮਾਈ। ਪ੍ਰਭਾਵੈ ਮਾਨੁਗਤ ਪਾਵੈ, ਪ੍ਰਭਾਵਿਤ ਪਾਥਰ ਤਰਾਵੈ, ਪ੍ਰਭਾਵੈ ਬਿਨ ਸਾਸਤੇ ਰਾਖੈ, ਪ੍ਰਭਾਵਿਤ ਹਰ ਗੁਣ ਭਾਖੈ। ਪ੍ਰਭਾਵਿਤ ਪਾਤ ਉਧਾਰੇ, ਆਪ ਕਰੇ ਆਪ ਨਵੀਚਾਰੇ, ਦੁਆ ਸਰਿਆਂਕ ਆਪ ਸਵਾਮੀ, ਖੇਲੈ ਵਿਕਸੇ ਅੰਤਰ ਜਾਮੀ। ਜੋ ਭਾਵੇ ਸੋ ਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਰਨਾ ਆਵੇ, ਕਹੋ ਮਾਨੁਗ ਤੇ ਕਿਆ ਹੋਏ ਆਵੈ, ਜੋਤ ਸੁਭਾਵੈ ਸੋਈ ਕਰਾਵੈ। ਇਸ ਕਿਹਾ ਦੇਤਾ ਸਭ ਕੁਛ ਲੈ, ਜੋਤ ਸੁਭਾਵੈ ਸੋਈ ਕਰੇ ਅਨਜਾਨਤ, ਵਿਖਿਆ ਮੈਂ ਰਚੇ ਜੇ ਜਾਣ ਤੇ ਆਪਣੇ ਆਪ ਬਚਾਏ। ਭਰਮੇ ਭੁੱਲਾ ਤੈ ਦਸਤਾਵੇ, ਨਮਕ ਮਾਹੇ ਚਾਰ ਕੁੰਡ ਫਿਰੇ ਆਵੇ, ਕਰ ਕਿਰਪਾ ਸਭਨੀ ਭਗਤ ਦੇ, ਨਾਨਕ ਤੇ ਜੰਨਾ ਮਿਲੇ। ਕਿਨਮੈ ਨੀਚ ਕੀਟ ਕਉ ਰਾਜਪਾਲ, ਬ੍ਰਹਮ ਗਰੀਬ ਨਿਵਾਜ, ਜਾਕਾ ਦਿਸ਼ ਕਛੂ ਨਾ ਆਵੈ, ਤਿਸ ਤਤਕਾਲ ਦੈ ਦਿਸ ਪ੍ਰਗਟਾਵੈ, ਜਾਕੋ ਆਪਣੀ ਕਰਾ ਬਖਸੀਸ, ਤਾਕਾ ਲੇਖਾ ਨਾ ਗਨਾ ਜਗਦੀਸ਼। ਜੀਉ ਬਿਨ ਸਬਦ ਸਗੀ ਰਾਜ, ਘਟਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤਾ ਬਨਾਈ, ਨਾਨਕ ਜੀਵਾ ਦੇਖ ਬਿਡਾਈ। ਇਸ ਕਾ ਬਲ ਨਾ ਸਹਾਦ, ਕਰਨ ਕਰਾਵਨ ਸਰਵ ਕੋ ਨਾਥ, ਆਗਿਆਕਾਰੀ ਵਪਰਾ ਜੀਓ, ਜੋਤ ਭਾਵੇ ਸੋਈ ਪੰਥੀਓ, ਕਬਹੂ ਊਚ ਨੀਚ ਮੈਂ ਬਸਾਏ, ਕਬੂ ਸੋਖ ਹਰ ਕਰੰਗ ਹਸਾ, ਕਬੂ ਨਿੰਦ ਚਿੰਦ ਵਿਵਹਾਰ, ਕਬੂ ਊਬ ਆਕਾਸ਼ ਪਿਆਲ।

ਬ੍ਰਹਮ ਗਿਆ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਦੋ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਗਿਆ ਸਤਿਗੁਰਬਾਨ ਸਲੋ ਸੁਖੀ ਬਸਾ ਮੈਂ ਸੁਖੀਨੀਆ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਕਰੇ ਅਸ਼ਟਪਦੀ ਜਿਸਕੇ ਅੰਦਰ ਰਾਜ

ਬਲ ਤੇਰੀ ਬਾਣੀ ਘਟ ਘਟ ਸੁਣੀ ਸਰਬਨ ਬਖਿਆ ਨੇ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਣ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਗੈ ਦੁਖ ਨੇ ਆਰ ਜਾ ਘਟਾਇਆ ਸੰਤ ਗੈ ਦੁਖ ਨੂੰ ਜਮਤੇ ਨਹੀਂ ਛੁਟਾਏ ਸੰਤ ਗੈ ਦੁਖ ਨੂੰ ਸੁਖ ਸਭਜਾਏ ਸੰਤ ਗੈ ਦੁਖ ਨਰਕ ਮੈਂ ਪਾਏ ਸੰਤ ਗੈ ਦੁਖ ਨ ਮਤ ਹੋਏ ਮਲੀਨ ਸੰਤ ਗੈ ਦੁਖ ਨੂੰ ਸੋਭਾ ਤੇ ਹੀਨ ਸੰਤ ਗੈ ਹਥੇ ਕੋ ਰੱਖੇ ਨਾ ਖੋਏ ਸੰਤ ਗੈ ਦੁਖ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨੰਦਕ ਭੀ ਤਰੈ ਸੰਤ ਗੈ ਦੁਖਨ ਤੇ ਮੁਖ ਪਾਵੈ ਸੰਤਨ ਗੈ ਦੁਖਨ ਕਾਗ ਜੋ ਲਵੈ ਸੰਤਨ ਗੈ ਦੁਖਨ ਸਰਬ ਜੋਨ ਪਾਏ ਸੰਤ ਗੈ ਦੁਖਨ ਤ੍ਰਿਵਿਧ ਜੋਨ ਕਿਰਮਾਏ ਸੰਤਨ ਗੈ ਦੁਖਨ ਤਿਸ਼ਨਾ ਮੈਂ ਜਲੈ ਸੰਤ ਗੈ ਦੁਖਨ ਸਭ ਕੋ ਛਲੈ ਸੰਤ ਗੈ ਦੁਖਨ ਤੇ ਸਭ ਜਾਏ ਸੰਤ ਗੈ ਦੁਖਨ ਨੀਚ ਨੀਚ ਆਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੇ ਤਾਂ ਹੋਏ ਭੀਗਤ ਪਾਏ ਸੰਤ ਗਾ ਨਿੰਦਕ ਮਾਤ ਤਾਈ ਸੰਤ ਗਾ ਨਿੰਦਕ ਕਿੰਡਕ ਨਾ ਪਾਈ

ਜਨਮ ਮਥਾ ਬਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਤਰਬਤ ਗਨੀ ਸੰਸਾਰ ਮੰਦਲ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਬਿਸ਼ਾਨੇ ਤੁਦਗੀਓ ਸੋ ਜੀ ਜਾਨ ਨਾਮ ਸੰਗ ਜਿਸਗਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁੱਜੈ ਤਿਸਗੀ ਜਾਨੋ ਤ੍ਰਿਸ਼ਨਾ ਬੁੱਝੈ ਸਾ ਸੰਗ ਹਰ ਹਰ ਜਸ ਗੈਤ ਸਰਬ ਰੋਗ ਤੇ ਹਰਜਨ ਰਹਿ ਤਨ ਦਿਨ ਕੀਰਤਨ ਕੇਵਲ ਵਖਿਆਨ ਗ੍ਰਸਤ ਮੈਂ ਸੋਈ ਨਿਰਵਾਨ ਏਕੋ ਪੁਰਜ ਜਨ ਕੀ ਆਸਾ ਤਿਸਗੀ ਕਟੀਐ ਜਮ ਕੀ ਪਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨਾ ਲਾਗੇ ਦੁਖ ਜਿਸਕੋ ਹਰ ਪ੍ਰਭਾਨ ਚਿਤ ਆਵੈ ਸੋ ਸੰਸ ਵੇਲਾ ਨਹੀਂ ਡੁਲਾਵੈ ਜਿਸ ਪ੍ਰਭ ਬਿਨਾ ਕਿਰਪਾ ਕਰਾ ਸੋ ਸੇਵਾ ਕਹੋ ਕਿਸਤੇ ਡਰਾ ਜੈਸਾ ਸਾ ਤੈਸਾ ਦ੍ਰਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਾ ਸੋਦਾ ਸੀਜਿਆ ਗੁਰਪ੍ਰਸਾਦ ਤਸ ਬੁਝਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈ ਅਸੂਲ ਨਹਿ ਕੇ ਜਨਮੈ ਨਹਿ ਕਿਛ ਮਰੇ ਆਪਨ ਚਲ ਤਿਆ ਵੀ ਕਰਾ ਆਮਨ ਜਾਮਨ ਦ੍ਰਿਸ਼ਟ ਆਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪ ਆਪ ਸਗਲ ਮੈਂ ਆਪ ਆਨਕ ਜੁਗਤ ਰਜ ਥਾਪ ਥਾਪ ਅਵਿਨਾਸ਼ੀ ਨਾ ਹੀ ਕੁਛ ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਇਤਾ ਨਾਨਕ ਜਾਪ

ਜੋ ਕਿਛੁ ਕਰੈ ਸੋਈ ਸੁਖਮਾਨ, ਭੁੱਲਾ ਕਾਹੇ ਫਿਰੇ ਅਜਾਨ, ਕੌਣ ਬਸਤਾਈ ਤੇਰਾ ਸੰਗ ਲਪਟ ਰਹੇ ਹੋ ਰਸ ਲੋਭੀ ਪਤੰਗ, ਰਾਮ ਨਾਮ ਜਪਿ ਹਿਰਦੇ ਮਾਹੇ, ਨਾਨਕ ਪਤ ਸਿੱਧੀ ਕਰ ਜਾਹੇ।

ਧੰਨ ਧੰਨ ਕਹਿ ਸਭ ਕੋਏ ਮਖੂ ਜਲ ਹਰ ਦੁਰਗੇ ਸੋਏ ਵਾਪਾਰ ਵਿਰਲਾ ਵਾਪਾਰੇ ਨਾਨਕ ਥਾ ਕੇ ਸਦ ਬਲਹਾਰ ਚਰਨ ਸਾਧ ਗਏ ਧੋਏ ਦੋਏ ਪੀਰਬ ਸਾਧੁ ਕਪਨਾ ਜੀਓ ਸਾਧਗੀ ਧੂਰ ਕਰੋ ਇਸ਼ਨਾਨ ਸਾਧੁ ਪਰ ਜਾਈਏ ਕੁਰਬਾਨ ਸਾ ਸੇਵਾ ਵਡਭਾਗੀ ਪਾਈਐ ਸਾ ਸੰਗਰ ਕੀਰਤਨ ਗਾਈਐ ਅਨਕ ਬਿਗੰਦੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਆਖੈ ਓਟ ਗਹੀ ਸੰਤੇਂਦਰ ਆਇਆ ਸਰਬ ਸੁਖ ਨਾਨਕ ਦੇ ਪਾਇਆ ਮ੍ਰਿਤਕ ਕੋ ਜੀ ਬਾਲਣ ਹਾਰ ਭੁੱਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ ਪ੍ਰਭ ਲਿਖੇ ਕਾ ਲਹਿਣਾ ਪਾਹੇ ਸਭ ਕੀ ਤਸਕਾ ਉਹ ਕਰਨੇ ਯੋਗ ਤਸਬਿੰਦ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਚ ਨਿਰਮਲ ਇਹ ਕਰਣੀ ਕਰ ਕਿਰਪਾ ਸਿਖੋ ਨਾਮ ਦੀਆ ਨਾਨਕ ਸੋਜਨ ਨਿਰਮਲ ਥੀਆ।

ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤਮੁਖ ਕਹਿਤ ਸਾਚੀ ਦ੍ਰਿੜ ਸਾਚਾ ਆਕਾਰ ਸੱਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸਤ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰੈਗੁਣ ਦੇ ਬਰਾ ਭਿੰਨ ਸਹਿ ਬੁਝਾਏ ਨਾਨਕਾ ਜਸੋ ਵੈ ਸੁ ਪ੍ਰਸੰਨ ਅਸ਼ਟਪਦੀ ਅਭਿਨਾਸੀ ਪਰ ਮਨ ਮੇਰਾ ਖਮਾਨੂ ਕੀ ਤੂੰ ਪ੍ਰੀਤ ਤਿਆਗ ਤਿਸੈ ਪਰਾ ਨਾਈ ਕੁਛ ਹੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹਿਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾ ਤੇਰੇ ਕੀ ਚਰਨੀ ਪਾਓ ਨਾਨਕ ਮਨ ਇਹਨ ਰਾਉ ਮਨਸਾ ਪੂਰਨ ਸਰਨਾ ਜੋਗ ਜੋਕਰ ਪਾਇਆ ਸੋਈ ਹੋਗ ਅਰਨ ਭਰਨ ਜਾਕਾ ਨੇਤਰ ਫੋਰ ਦਿਸਕਾ ਮੰਤ੍ਰਣਾ ਜਾਣੇ ਹੋਰ ਅਣਦਰੂ ਮੰਗਲ ਸਤ ਜਾ ਕੇ ਸਰਬ ਤੋਗ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਬ ਮੈਂ ਤਬੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਬਰਕਾ ਕਰੇ ਅੰਤ ਨਾ ਪਾਇਆ ਜਾ ਕੀ ਲੀਲਾ ਕੀ ਬਿੰਦਨਾ ਹੈ ਸਗਲ ਦੇਵ ਹਾਰੇ ਵਗਾਹੇ ਪਿਤਾ ਕਾ ਜਨਮ ਕੇ ਜਾਨੇ ਪੂਤ ਸਗਲ ਪਰੋਈ ਅਪਣਾਇਆ ਸੂਤ ਸਮਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਧਿਆਵੇਂ ਸੇ ਤੇ ਹੁਣ ਮੈਂ ਜਾਗੋ ਭਰਮਾਏ ਜਨਮ ਮਰੇ ਫਿਰ ਆਵਾ ਜਾਏ ਊਚ ਨੀਚ ਤਿਸਕੇ ਅਸਾਂ ਜੈਸਾ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇ ਕਰੇ ਇੱਕ ਰੰਗ ਨਾਨਾ ਬਿਦਕੀਨੋ ਵਿਸਥਾਰ ਪ੍ਰਭ ਅਭਿਨਾਸੀ ਏਕ ਅੰਕਾਰ ਨਾਨਾ ਚਲਤ ਕਰੇ ਖਿਰ ਮਾਹੇ ਪੂਰਿਓ ਪੂਰਨ ਸਮਠਾਏ ਨਾਨਾ ਬਿਦਕਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘੱਟ ਦਿਸਕੇ ਸਭ ਦਿਸਕੇ ਠਾਉਂ ਜਬ ਜਬ ਜੀਵੇ ਨਾਨਕ ਰਣਾਉ ਨਾਮ ਗੇ ਧਾਰੇ ਸਗਰੇ ਜੰਤ ਨਾਮ ਗੇ ਧਾਰੇ ਖੰਡ ਬ੍ਰਹਿਮੰਡ ਨਾਮ ਗੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਗੇ ਧਾਰੇ ਸੁਨਣ ਗਿਆਨ ਧਿਆਨ ਨਾਮ ਗੇ ਧਾਰੇ ਆਗਾਸ ਪਾਤਾਲ ਨਾਮ ਗੇ ਧਾਰੇ ਸਗਰ ਆਕਾਰ ਨਾਮ ਗੇ ਧਾਰੇ ਪੁਰੀਆਂ ਸਭ ਭਵਨ ਨਾਮ ਗੇ ਸੰਗ ਉਤਰੇ ਸੁਨ ਸਰਾਵਨ ਕਰ ਕਿਰਪਾ ਸਪਨੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤਿਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਣੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭਗਾ ਸੁਖਦਾਈ ਵਿਸਵਾਸ ਸਤਨਾਮ ਗੁਰ ਤੇ ਪਾਈ ਸਾਧ ਭਜਨ ਸਾਧ ਉਪਦੇ ਸਤ ਜਨ ਜਾਕਾ ਹਿਰਦੈ ਪ੍ਰਵੇਸ਼ ਸਤ ਨਿਤ ਬੁਝੈ ਜੈ ਕੋਏ ਨਾਮ ਜਪਤਾ ਕੀ ਕਥ ਹੋਏ ਆਪ ਸਤਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਿਰਠ ਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋ ਤਿਸ ਭਾਵ ਹੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਤ ਜਿਨ ਬੁਝਿਆ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ ਹੋਏ ਦਾਤੇ ਦੁੱਖ ਕੱਟ ਨਹਾ ਜਾ ਕੇ ਸੰਗ ਤਰਾ ਸੰਸਾਰ ਜਨਗਾ ਸੇਵਕ ਸੋ ਵਡ ਭਾਗੀ ਜਨਗਾ ਸੰਗ ਏਕ ਲਿਪ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਰੂਪ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਜ ਸੁਨਤਾ ਭਜਨ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਨ ਮਾਨਿਆ ਕਰਨ ਕਰਾਮ ਦਿਨ ਮੂਲ ਪਛਾਨਿਆ ਜਾ ਕੇ ਹਿਰਦੇ ਵਿਸਵਾਸ ਪ੍ਰਭ ਆਇਆ ਤਦ ਗਿਆਨ ਸਮਨ ਪ੍ਰਗਟਾਇਆ ਭੈ ਤੇ ਨਿਰਪੋਏ ਬਸਾਨਾ ਜਿਸਦੇ ਉਪਜਾ ਤਿਸ ਮਾਏ ਸਮਾਨਾ ਬਸਤ ਮਾਹੇ ਲੈ ਬਸਤ ਗਡਾਈ ਤਾ ਗੋ ਭਿੰਨਾ ਕਹਿਣਾ ਜਾਈ ਬੁੱਝੈ ਬੁੱਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਭ ਪਾਲਣਹਾਰਾ ਸੇਵਕ ਕੀ ਰਾਖੇ ਨਿਰੰਕਾਰ ਸੋ ਸੇਵਕ ਜਿਸਦਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਹ ਸਾਹ ਸੰਭਾਰੇ ਆਪਣੇ ਜਨਕਾ ਪ੍ਰਦਾ ਢਾਕੈ ਆਪਣੇ ਸੇਵਕ ਕੀ ਸਰਵਰ ਰਾਖੇ ਆਪਣੇ ਦਾਸ ਕੋ ਦੇਵ ਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆ ਪਤ ਰਾਖੈ ਤਾਂ ਹਕੀਕਤ ਮਿਤ ਕੋਈ ਨਾ ਰਾਖੈ ਪ੍ਰਭ ਕੇ ਸੇਵਕ ਕਾਉ ਕੋ ਨਾ ਪਹੁੰਚਾ ਹੈ ਪ੍ਰਭ ਕੇ ਸੇਵਕ ਊਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰਾਖੇ ਭਸਮ ਕਰੈ ਲਸਕਰ ਕੋਟ ਲਾਖੇ ਜਿਸਕਾ ਸਾਸ ਨਾ ਕਾਟ ਤੇ ਆਪ ਤਾਕੋ ਰਾਖਤ ਦੇ ਕਰ ਹਾਥ
मानस जतन करत बापान तिसके करत बिरथे जात। मारै ना राखे अवरना को, मारै ना राखे अवरना कोए, सर्व जियां का राखा सोए। काहे सोच करे रे प्राणी, जप नानक प्रभ अलख बिडाणी। बारंग बार बार प्रभ जपिया, भी अमृत ए मंत्र पिया। नाम रतन जन गुरमुख पाया, तिस किश अवर नाही दृष्टाया। नाम धन नाम रूप रंग नाम, सुकर नाम का संग। नाम राव जो जंत्र बताले, बंदर नामे नाम समाने। उठते बैठ सोबत नाम, कहो नानक जन के सदकाम। बोलो जस जी बा दिन रात, प्रभ ने जन कीनी दात। करे भगत आत्म कै चाय, प्रभ अपने स्यों रहे समाए। जो होवा हो सो जाने, प्रभ अपने गौकम पछाना। तिसकी महिमा कौन बखाना, तिसका गुण कै एक ना जाना। आठ पहर प्रभ से जूरे, कहो नानक सही जन पूरे। मन मेरे दिन की ओट लेहे, मान तन अपना ते न जन देहे। जिन जन अपना प्रभु पछाता, सो जन सर्व थोक का दाता। तिसकी शरण सर्व सुख पावे, तिसके दर्स पाप मिटावे। अबर सियान सगरी शाड, तिजन की तू सेवा लाग। आवन जाना हो भी तेरा, नानक तिजन के पूजो सद पैरा। सलोक सतपुरख जिन जानिया, सतगुर तिसका नाऊ। तिसका संग सिख उदरा, नानक हर गुण गाओ। अष्टपदी सतगुर सिक्की करा प्रतपाल, सेवक गुरु सदा दयाल। सिक्की गुर दुरमत मल हराय, गुर बचनी हर नाम चराय। सतगुर सिक्के बंधन काटा, गुरका सिख बेकार ते हाटा। सतगुर सिखो नाम धंदे, गुरका सिख बड़भागी हे। सतगुर सिखा हलत पल सवार, नानक सतगुर सिखो जिय नाल समहर। गुर कै ग्रह सेवक जो रह, गुर की आज्ञा मन में सह। आप सिखो कर कशना जनाव, हर हर नाम हृदय सत्यावै।

ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਵਦਾਨ ਕਰ ਕਿਰਪਾ ਦੇਵੋ ਹਰਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਧ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਕੋਟੇ ਕੁ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟਮਾ ਸੁਖ ਹਰਸ ਪਾਵੈ ਬਿਰਲਾ ਕੋਏ ਜਨ ਚਾਖਿਆ ਸੇ ਜੰਦਰ ਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਭਰ ਭਰੇ ਪ੍ਰੇਮ ਰਸ ਰੰਗ ਬਜੇ ਚਾਓ ਸਾਧ ਕੇ ਸੰਗ ਪਰੇ ਸਰਨ ਆਨ ਸਭ ਤਿਆਗ ਅੰਦਰ ਪ੍ਰਗਾਹ ਸੰਦਿਲ ਨਿਵਲਾਗ ਬੜਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖੇ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਗੋ ਪ੍ਰਭ ਹੋਇਓ ਦਿਆਲ ਸੇਵਕ ਕਿੰਨੋ ਸਦਾ ਨਿਹਾਲ ਬੰਧਨ ਗਾੜ ਮੁਖ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਇਸ਼ਪੁਨੀ ਸਰਦਾ ਸਭ ਪੂਰੀ ਰਬਰਿਆ ਸਤਸੰਗ ਝੂਰੀ ਜਿਸਗਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ

ਸਰਬ ਕਲਿਆਣ ਸੁਗਨਿਤ ਨਾਮ ਬੁੱਢੇ ਜਾਤ ਪਾਏ ਬਿਸਰਾਮ ਸਗਲ ਦੁੱਖਾ ਪਤਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮੰਤਰ ਅੰਤਰ ਇਹੀ ਸਵਾਹੋ ਨੇਤਰੋ ਭੇਗ ਦਰਸ ਹੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਕੈ ਮੰਤਰ ਅੰਗ ਬਿਰਲਾ ਗੁਰ ਪਾਵੈ ਸੰਗ ਏਕ ਬਸ ਦੀਜੇ ਕਰ ਮਾਇਆ ਗੁਰ ਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਮਾਂ ਕਹੀ ਨਾ ਜਾਏ ਨਾਨਕ ਰਹਾ ਸਰਬ ਸਮਾਏ ਪ੍ਰਭਕ ਸ਼ਾਂਤੀ ਨ ਦਿਆਲ ਭਗਤ ਬਸ਼ਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦਿ ਪੁਰ ਕਾਰਨ ਕਰਤਾਰ ਭਜ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਵੇ ਮਨ ਹੀਤ ਅਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਕੁੰਠ ਮੁਕਤ ਮੋਖ ਪਾਏ ਏ ਗਨਿਮ ਖਰਕੇ ਗੁਣ ਗਾਏ ਅਨਗ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰ ਸੰਗੀਤ ਰਸਨਾ ਜਪਤੀ ਹਰ ਹਰਨੀਤ ਭਲੀ ਸੋ ਕਰਨੀ ਸੋਭਾ ਤਲਵੰਥਿਰ

ਜਪਨਿਆ ਪਾਪਤੀਆ ਰਥਾ ਕੌਣ ਕਥਾ ਕੌਣ ਸੁਣੇ ਹਾਰ ਬਾਹਵਿਆਂ ਦੂਜ ਦੇਵ ਚਾ ਨਾਨਕ ਆਪਸ ਗਵਾਪੇ ਬਹੁ ਚਾ ਜੇ ਆਪ ਰਚਿਓ ਪ੍ਰਪੰਚ ਆਕਾਰ ਤੇ ਗੁਣਮੈ ਕਿਨੋ ਵਿਸਥਾਰ ਪਾਪੁੰਤ ਭਈ ਕਹਾਵਤ ਕਹੁ ਨਰਕੋ ਸੁਰਬਨ ਸ਼ਾਵਤ

ਆਪਣ ਖੇਲ ਆਪ ਕਰ ਦੇਖੇ ਖੇਲ ਸੰਕੋਚੇ ਤਾਉ ਨਾਨਕ ਏਕੈ ਜਾ ਭਗਤ ਭਗਤ ਆਪ ਜਾ ਪਸਰੇ ਪਾਸਾਰ ਸੰਤ ਪ੍ਰਤਾਪ ਦੂਹ ਪਾਕ ਆਪੇ ਧਨੀ ਉਨ ਕੀ ਸੋਭਾ ਉਨਹੂੰ ਬਣੀ ਆਪੇ ਕੌਤਕ ਕਰੇ ਅਣਦ ਜੋਜ ਆਪੇ ਰਸ ਭੋਗਨ ਨਿਰਜੋਗ ਜਿਸ ਭਾਵਿਤ ਸਭ ਪੰਨਾ ਏ ਲਾਵੇ ਜਿਸ ਭਾਵਿਤ ਖੇਲ ਖਿਲਾ

ਰਾਸ਼ਟਰਪਤੀ ਆਪ ਕਥੇ ਆਪ ਸੁਣਨੇ ਹਾਂ ਰਾਪੇ ਕਾ ਵਿਸਥਾਰ ਜਾਤ ਸੁਭਾਵ ਹੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਇਆ ਆਪਣ ਸੂ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾ ਕੇ ਹਾਥ ਦੀਨ ਦਇਆਲ ਅਨਾਥ ਕੋ ਨਾ ਜਿਸ ਰਾਖੇ ਤਿਸ ਕੋਏ ਨਾ ਮਾਰੈ ਸੋ ਮੁਵਾ ਮਨੋ ਮਨੋ ਵਿਸਾਰੈ ਤਿਸ ਤੁਜ ਅਮਰ ਗਾਂ ਕੋ ਜਾ

ਸੋ ਦਸੇ ਇਤਿਹਾਸ ਜਿਸ ਭਾਵਤ ਸਿਲਾਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨਹਾਰ ਨਾਨਕ ਇੱਕ ਜਾਣਿਆ ਜਲ ਲਾਗਾ ਹਰ ਏਕੇ ਰਾਏ ਤਸਕੀਆ ਸੁਨਾ ਬਿਰਥੀ ਜਾਏ ਸੇਵਕ ਸੇਵਾ ਬਨਿਆਈ ਹੁਕਮ ਬੂਝ ਪਰਮ ਬਦਬਾਈ ਸਤਿ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਦਰ ਪੂਜੇ ਗੁਰ ਕੇ ਪੈਰੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪਰ ਵਿਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਗਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪਰਾਂਤਰਣ ਕਾ ਇਹਾ ਸਵਾਹੋ ਆਠ ਪਹਿਰ ਪ੍ਰਭ ਵੇਖੋ ਨੇਰਾ ਮਿਟਿਆ ਗਿਆਨ ਮਿਨਸੇ ਅੰਧੇਰਾ ਸੁਨ ਬਦੇ ਸਿਰਧਾਏ ਬਸ

ਇਹਨਾਂ ਪਹੁੰਚਣਹਾਰ ਸਿਰ ਪਰ ਠਾਡਾ ਗੁਰੂ ਸੂਰਾ ਨਾਨਕ ਤਾਕੇ ਕਾਰਜ ਪੂਰਾ ਮਧਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੇ ਸੋਤ ਨਿਹਾਲ ਤਾਕੇ ਨਿਕਟ ਨ ਆਵਦ ਕਾਲ ਅਮਰ ਭਏ ਅਮਰਾਵਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ ਸਰੋਕ

ਪਾਈਏ ਗੁਣੇ ਅਮੋਲ, ਸਰਬ ਜੋਤ ਮੈਂ ਜਾਕੀ ਜੋਤ, ਹਾਰਿਓ ਸਵਾਮੀ ਉਦਬੋਤ, ਗੁਰਪ੍ਰਸਾਦ ਪਰਮ ਕਾ ਰਾਸ, ਨਾਨਕ ਤਿਨ ਮੈਂ ਵਿਸ਼ਵਾਸ, ਸੰਜਨਾ ਕਾ ਪੇਖਣ ਸਭ ਬ੍ਰਹਮ, ਸੰਜਨਾ ਕਾ ਹਿਰਦੈ ਸਭ ਧਰਮ, ਸੰਜਨਾ ਸੁਣੇ ਸੋ ਬਚਨ, ਸਰ ਵਿਆਪੀ ਰਾਮ ਸੰਗਰਚਨ, ਜਿਨ ਜਾਤਾ ਤਸਕੀਏ ਰਾਹਤ, ਸਤ ਭਜਨ ਸਾਧੂ ਸਭ ਕਹਿਤ, ਜੋ ਜੋ ਹੈ ਸੋਈ ਸੁਖ ਮਾਨੇ, ਕਰਨ ਕਰਾਮ ਨਿਹਾਰ ਪ੍ਰਭ ਜਾਨੈ, ਅੰਤਰ ਵਸੇ ਬਾਹਰ ਵੀ ਉਹੀ, ਨਾਨਕ ਦਰਸ਼ਨ ਦੇਖ ਸਭ ਉਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤਤ ਤਿਸ ਪ੍ਰਭ ਤੇ ਸਗਲੀ ਉਤਪਾਤ, ਤਿਸ ਭਾਵਿਤਾ ਕਰੇ ਵਿਸਥਾਰ, ਤਿਸ ਭਾਵਿਤਾ ਏਕ ਅੰਕਾਰ, ਅਨਕਲਾ ਲਿਖੀ ਨਾ ਜਾਏ, ਤਿਸ ਭਾਵਿਤ ਸਿਲਾਏ ਮਿਲਾਏ, ਕਵਨ ਨਿਕਟ ਕਵਨ ਕਹੀਏ ਦੂਰਾ ਪਿਆ, ਪਰ ਭਰਪੂਰ ਅੰਤਰ ਗਾਤ ਅਜ ਸਾਬ ਜਨਾਏ, ਨਾਨਕ ਜਨਾਬ ਬੁਝਾਏ, ਸਰਭੂਤਾ ਪ੍ਰਤਾਰਾ, ਸਰਬਨੈਨਾ ਪੇਖਣ ਹਾਰਾ, ਸਗਲ ਸਮੱਗਰੀ ਜਾ ਕਾ ਤਨਾ, ਆਪਨ ਜਸ ਆਪ ਹੀ

ਆਪ ਲਾ ਕਰ ਤੂੰ ਤਤ ਨੇ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਬੋਧ ਬੋਧ ਆਪਣ ਸੰਗਰਾਜ ਤਾਂ ਕੀ ਕਦਮਿਤ ਕਹੀ ਨਾ ਜਾਏ ਦੂਸਰੋ ਤਾਂ ਸੋਜੀ ਪਾਏ ਤਿਸਕਾ ਕੀ ਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਹੋ ਜਾਨ ਜੋ ਜਾਣੇ ਤੇ ਸਦਾ ਸੁਖ ਹੋਇਆ ਮਿਲਾਏ ਲੈ ਪ੍ਰਭ ਸੋਏ ਉਹ ਤਲਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ

ਗੋਬਿੰਦ ਭਗਤ ਕੇ ਮਨ ਬਿਸਰਾਮ ਗੋਡ ਪ੍ਰਾਤ ਸਾਧ ਸੰਗ ਮਿਟੇ ਸੰਤ ਕਿਰਪਾਤੇ ਜਪਦੇ ਛੁਟੈ ਜਾ ਕੇ ਮਸਤਕ ਕਰਮ ਪ੍ਰਭਾਏ ਸਾਧ ਸਰਨ ਨਾਨਕ ਤੇ ਆਏ।

ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸੀ ਸੋ ਇੱਕ ਹੁਕਮੇ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾ ਜਣੈ ਨਿਸ਼ਾਣ ਗਾਵੈ ਕੋ ਗੁਣ ਵਡਿਆਈਆਂ ਚਾਰ

ਤਾਰੇ ਫਿਰ ਕੇ ਅੱਗੇ ਰੱਖੀਐ ਜਦ ਦੱਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਜਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀ ਆਏ ਗੁਣੀ ਨਿਧਾਨ ਗਾਵੀ ਆਏ ਸੁਣਿਆ ਮਨ ਰੱਖੀਐ ਭਾਉ ਦੁੱਖ ਪਰ ਹਰ ਸੁ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ

ਸਾ ਸੁਣਿਆ ਦੇ ਭਾਵੇਂ ਰਾਵ ਸੁਣਿਆ ਹਾਥ ਹੋਇਆ ਸਗਾਉ ਨਾਨਕ ਭਗਤਾਂ ਸਦਾ ਵਿਗਾਉ ਸੁਣਿਆ ਦੋ ਭਾਵ ਕਾ ਨਾਸ ਮੰਨੇ ਕੀ ਗਦ ਕਹੀ ਨਾ ਜਾਏ ਦੇਖੋ ਕਹੇ ਪਿੱਛੇ ਬਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਦੇਖੋ ਮਨ ਜਾਣੇ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਪਵਨ ਕੀ ਸੁਧ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਦੇਖੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੋ ਪ੍ਰਗਟ ਜਾਏ ਮੰਨੇ ਮਗ ਨਾ ਚੱਲੇ ਪੰਥ ਮੰਨੇ ਧਰਮ ਸਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਦੇਖੋ ਮਨ ਜਾਣੇ ਮਨ ਕੋਏ ਮੰਨੇ ਭਾਵੇਂ ਮੁਖ ਦੁਆਰ ਮੰਨੇ ਪਰਿਵਾਰ ਸਾਧਾਰ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਦੇਖੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋ ਹੈ ਦਰ ਰਾਜਾਨ ਪੰਚਾਂ ਕਾ ਗੁਰੂ ਏਕ ਧਿਆਨ ਜੇਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣੈ ਨਾਹੀ ਸੁਮਾਰ ਧੌਲ ਧਰਮ ਦਿਆ ਕਾਪੂ ਸੰਤੋਖ ਥਾਪ ਰੱਖਿਆ ਜਿਨ ਸੂਤ ਜੇਕੋ ਬੁੱਝਾ ਵੈ ਸਚਿਆਰ ਤਵ ਲੈ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸੈ ਭਾਰਤ ਲੈ ਕਮਜ਼ੋਰ ਜੀ ਜਾਤ ਰੰਗਾਂ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲਿਓ ਰੂਪ ਕੇਤੇ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਇੱਕ ਕੁਆਓ ਤਿਸ ਹੋਏ ਲੱਖ ਧਰਿਆਓ

ਵਿਚਾਰੁ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰੁ ਅਸੰਖ ਸਤੀ ਅਸੰਖ

ਵਾਰ ਜੋ ਤੁਰਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾ ਹਿੰਜੋਰ, ਅਸੰਖ ਗਲਵੜ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾ ਹੈ, ਅਸੰਖ ਕੁੜਿਆਰ ਕੁੜੇ ਫਿਰਾ ਹੈ, ਅਸੰਖ ਮਲੇਸ਼ ਮਲ ਭਖ ਖਾ ਹੈ, ਅਸੰਖ ਨੰਦੇ ਸਿੱਖ ਕਰ ਹੈ ਭਾਰ।

Kete sarnaye de pramaye te te paye de ta gita te ta nao vrindave na hi kothao. Kudrat kaman kaha vichar varya na java ekvar. Jyotad bhava sahi palikar. Tu sada salamat nirankar. ਪਰ ਇਹ ਹੱਥ ਪੈਰ ਤੰਦੇ ਪਾਣੀ ਧੋਤੇ ਉਤਰ ਸਖੇ ਮੂਤ ਪਲੇ ਤੇ ਕੱਪੜ ਹੋਏ ਦੇ ਸਾਵਲ ਲਈਏ ਉਹ ਹੋ ਧੋਏ ਪਰ ਇਹ ਮਤ ਪਾਪਾ ਕੇ ਸੰਗ ਉਹ ਹੋ ਧੋਪਰ ਨਾਮ ਕੇ ਰੰਗ ਪੁੰਨੇ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਖਾਓ ਨਾਨਕ ਹੁਕਮੇ ਆਵ ਜਾਓ ਤੀਰ ਤਪ ਦਿਆ ਦੱਤ ਦਾਨ ਦੇਖੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾਉ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਾ ਬਾਣੀ ਬਰਮਾਓ ਸਤ ਸਵਾਨ ਸਦਾ ਮੰਚਾਓ ਕਵਣ ਸੁਵੇਲਾ ਵਖਤ ਕਵਣ ਕਵਣ ਤਿਤ ਕਵਣ ਵਾਰ ਕਵਣ ਸਿਰੁਤਿਮਾ ਕਵਣ ਜਿਤ ਵਾਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੈ ਕੁਰਾਨ ਥਿਤ ਵਾਰ ਨਾ ਜੋਗੀ ਜਾਣੇ ਰੁਤਮਾ ਨਾ ਕੋਈ ਜਾ ਕਰਤਾ ਸ੍ਰੀ ਟਿਕੋ ਸਾਜੇ ਆਪੇ ਜਾਣਾ ਸੋਈ ਕਿਵ ਕਰਿਆ ਆਖਾ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ

ਆਪੋ ਸਾਲਾਹੀ ਸਾਲਾਹੇ ਤਿਸੁਰਤ ਨਾ ਪਾਈਆ ਨਦੀਆਂ ਤੇ ਵਾ ਪਵੈ ਸਮੁੰਦ ਨਾ ਜਾਣਿਆ ਸਮੁੰਦ ਸਾ ਸੁਲਤਾਨ ਗਿਰਹ ਸੇਤੀ ਮਲ ਤਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਦਾਪੈ ਕਿਆ ਮਨ ਮੰਤ

ਤਾਰ ਬੰਦ ਕੱਲਾ ਸੀ ਭਾਣਾ ਹੋਏ ਹੋਰ ਆਖ ਨਾ ਸਕੈ ਕੋਏ ਦੇਖੋ ਖਾ ਕੇ ਆਖਣ ਪਾਏ ਉਹ ਜਾਣਾ ਜਿਤਿਆਂ ਮੋਹ ਖਾਏ।

ਜਾਹਿ। ਇੱਥੇ ਕੀਤੇ ਹੋਰ ਕਰੇ ਤਾਂ ਆਖਣ ਸਕਿਆ ਕਈ ਕੇ ਦੇਵੜ ਪਾਵੇ ਤੇਵੜ ਹੋਏ ਨਾਨਕ ਜਾਣ ਸੱਚ ਸੋਏ। ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾਰਾਂ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ। ਜਿਤ ਵੈ ਸਿਰਫ ਸੰਭਾਲੇ ਵਾਜੇ ਨਾਦਾਂ ਨੇ ਕਸੰਕਾ ਕਿਤੇ ਵਾਵਣ ਹਾਰੇ ਕਿਤੇ ਰਾਗ ਭਰੀ ਸਿਓ ਕਹੀਨ ਕਿਤੇ ਗਾਵਣ ਹਾਰੇ ਗਾਵੇ ਤੋਨੂੰ ਪੌਣ ਪਾਣੀ ਵੈ ਸੁੰਦਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਨ ਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਿਹਤ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸੁਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਣੀਆ ਮਨ ਮੋਹਨ ਸੁਰਗਾ ਮੱਚ ਪਾਇਆਲੇ ਗਾਵਨ ਰਤਨੋ ਪਾਏ ਤੇਰੇ ਅਰਥ ਤੀਰਥ ਨਾਲੇ ਗਾਵੇ ਜੋਤ ਮਹਾਬਲ ਸੂਰ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤਦਨੂੰ ਗਾਵੇ ਜੋਤ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇਵਾ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਈ ਹੈ ਭੀ ਹੋਸੀ ਦਾਇਨ ਦਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਦਿਨ ਸੀ ਮਾਇਆ ਜਿਨਿਓ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਗਤ ਦੀ ਵਡਿਆਈ ਜੋਤ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹਿਬ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਚੋਲੀ ਧਿਆਨ ਕੀ ਕਰੈ ਪਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜਿੱਤੈ ਜਗ ਜੀਤ ਆਦੇ ਤਿਸੇ ਆਦੇ ਸਾਧਨ ਨਾਦਨਾ ਜੁਦੇ ਕੋਵੇਸ਼ ਭੁਗਤ ਗਿਆਨ ਦਇਆ ਭੰਡਾਰਨ ਕੜ ਕੜੁਆ ਜੈਨਾਦ ਆਪ ਨਾਥ ਨਾਥੀ ਸਭ ਜਾ ਕੇ ਰਿਸ ਦੇਵਰਾ ਸਾਧ

ਸੰਸਾਰ ਜੇਸਾ ਦੁਰ ਕਰ ਵੇਖਿਆ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਦਿੱਤੀ ਵਾਰ ਪੌਣ ਪਣੀ ਅਗਨੀ ਪਾਤਾਲ ਤਿਸਵੇ ਧਰਤੀ ਤਾਪ ਰੱਖੀ ਧਰਮ ਥਾਲ ਤਿਸਵੇ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਆਨੰਦ ਕਰਮੀ ਕਰਮੀ ਹੋਏ ਵਿਚਾਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਹਿ ਪਾਤਸ਼ਾਹ ਦਸਵੇਂ ਛਪਾਏ ਸੰਤਾ ਪ੍ਰਸਾਦ। ਚੱਕਰ ਚਿਹਨ ਅਰਬਰਨ ਜਾਤਰ ਪਾਤ ਨਹਿੰਦੈ ਰੂਪ ਰੰਗ ਰੇਖ ਪੇ ਕਉ ਕਹਿ ਨ ਸਕਤ ਕਹਿਆ ਚਲ ਮੂਰਤਨ ਭਉ ਪ੍ਰਕਾਸ਼ਮ ਤੋਜ ਕਹੀ ਜੈ। ਕੋਟ ਇੰਦਰ ਇੰਦਰਾਣ ਸਾ ਸਾਇਣ ਗਣੀ ਜੈਤਰੈ ਭਵਨ ਮਹਿ ਪਸੁਰ ਨਰ ਅਸੁਰ ਨਯਤ ਨੇਤ ਬੰਤਨ ਕਹਿ ਤਵ ਸਰਵਨਾਮ ਕਥੈ ਕਵਨ ਕਰਮ ਨਾ ਬ੍ਰਣ ਸੁਮਤ। ਭੁਜੰਗ ਪ੍ਰਿਆ ਛੰਦ ਨਮਸਤੰਗ ਕਾਲੇ ਨਮਸਤੰਕਰ ਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਅਪੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਤਾਮੰਗ ਨਮਸਤੰਗ ਜਿਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਡਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕੇ ਨਮਸਤੰਗ ਨੇਕੇ ਨਮਸਤੰਗ ਪੋਤੇ ਨਮਸਤੰਗ ਜੂਪੇ ਨਮਸਤੰਗ ਕਰਮੇ ਨਮਸਤੰਗ ਭਰਮੇ ਨਮਸਤੰਦਰ ਦੇਸੇ ਨਮਸਤੰਦਰ ਪੈਸੇ ਨਮਸਤੰਦਰ ਨਾਮੇ ਨਮਸਤੰਦਰ ਕਾਮੇ ਨਮਸਤੰਦਰ ਧਾਤੇ ਨਮਸਤੰਦਰ ਘਾਤੇ ਨਮਸਤੰਦਰ ਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਦਰ ਥਾਪੇ ਨਮਸਤੰਗ ਥਾਪੇ ਨਮਸਤੰਦਰ ਮਾਨੇ ਨਮਸਤੰਦਰ ਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਦਰ ਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤ ਸਤਰਮੇ ਨਮਸਤੰਗ ਜਲਾਸਰ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਥੇ ਨਮਸਤੰਗ ਜਪੇ ਨਮਸਤ ਸਤ ਅਜਵੈ ਦੇ ਸਿੰਘ ਦੇਸੇ ਨਮਸਤੰਗ ਭੇਸੇ ਨਮਸਤੰਦਰ ਤਾਮੇ ਨਮਸਤੰਦਰ ਭਾਮੇ ਨਮਸਰਵ ਕਾਲੇ ਨਮਸਰਵ ਦਿਆਲੇ ਨਮਸਰਵ ਰੂਪੇ ਨਮਸਰਵ ਭੂਪੇ ਨਮਸਰਵ ਖਾਪੇ ਨਮਸਰਵ ਥਾਪੇ ਨਮਸਰਵ ਕਾਲੇ ਨਮਸਰਵ ਪਾਲੇ ਨਮਸਤ ਸਤਦੇਵੇ ਨਮਸਤੰਗ ਪੇਵੇ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮਸਰਵ ਗੌਣੇ ਨਮਸਰਵ ਪੌਣੇ ਨਮਸਰਵ ਰੰਗੇ ਨਮਸਰਵ ਭੰਗੇ ਨਮ ਕਾਲ ਕਾਲੇ ਨਮਸਤ ਸਤ ਦਿਆਲੇ ਨਮਸਿੰਘ ਵਰਣੇ ਨਮਸਿੰਘ ਵਰਣੇ ਨਮਸਿੰਘ ਜਰਾਰੰਗ ਨਮਸਿੰਘ ਕਿਰਤਾਰੰਗ ਨਮਸਰਵ ਤੰਦੇ ਨਮਸ ਬੰਦੇ ਨਮਸੰਦਰ ਸਾਕੇ ਨਮਸੰਦਰ ਬਾਕੇ ਨਮਸੰਗ ਰਹੀਮੇ ਨਮਸੰਗ ਕਰੀਮੇ ਨਮਸੰਗ ਅਨੰਤੇ ਨਮਸੰਗ ਮਹੰਤੇ ਨਮਸਦ ਰਾਗੇ ਨਮਸੰਗ ਸੁਹਾਗੇ ਨਮਸਰਵ ਸੋਕ ਨਮਸਰਵ ਭੋਖ ਨਮਸਰਵ ਕਰਤਾ ਨਮਸਰਵ ਹਰਤਾ ਨਮ ਜੋ ਜੋਗੇ ਨਮ ਭੋਗ ਭੋਗੇ ਨਮਸਰਵ ਦਿਆਲੇ ਨਮਸਰਵ ਪਾਲੇ ਚਾਚਰੀ ਸ਼ੰਤਾ ਪ੍ਰਸਾਦ। ਅਰੂਪੈ ਅਨੂਪੈ ਦੂਹੈ ਪੂਹੈ ਲੇਖੈ ਪੇਖੈ ਨਾਮੈ ਕਾਮੈ ਦੇਹੈ ਪੇਹੈ ਦੇਤੈ ਪੀਤੈ ਦਰਮਾਨੈ ਦਰਬੰਧ ਧਾਨੈ ਤ੍ਰਿਵਰਗੈ ਸਰਗ ਹੈ ਅਨਿਲ ਹੈ ਨਾਦੈ ਦੇਹੈ ਜਾਦੈ ਜਨਮੈ ਬਰਨੈ ਪੂਤੈ ਭਰਨੈ ਗੰਜੈ ਪੰਜੈ ਜੂਜੈ ਜੰਜੈ ਮੀਕਰ ਫੀਕੈ ਤੰਦੈ ਬੰਧੈ ਦਰਬੂਜੈ ਸੂਜੈ ਕਾਲੈ ਜਾਲੈ ਲਾਹੈ ਜਾਹੈ ਨੰਤ ਮਹੰਤ ਹੈ ਅਲੇਖਾਂ ਦਸਿਖਾਂ ਲੰਬੈ ਸੰਭੈ ਗਮੈ ਜਮੈ ਪੂਤੈ ਛੂਤੈ ਲੋਕੈ ਸੁਖੈ ਕਰਮੈ ਪਰਮੈ ਜਿਤੈ ਪਿਤੈ ਬਾਹੈ ਗਾਹੈ ਅਮਾਰੈ ਧਾਨੈ ਰੇਖੈ ਬ੍ਰੇਖੈ ਪਿਅੰਗ ਪ੍ਰਿਆ ਛੰਦ। ਨਮਸਰਵ ਮਾਨੇ ਸੰਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮਸਰਵ ਪਾਲੇ ਨਮਸਰਵ ਗੌਣੇ ਨਮਸਰਵ ਪੌਣੇ ਅਨੰਗੇ ਅਨਾਥ ਚੰਦਰ ਸੰਗੇ ਪਰਮਾਤੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰ ਨਿਰਤੇ ਨਮੋ ਨਾਥ ਨਾਥੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮ ਸੰਸਤੀ ਸਰੂਪੇ ਪ੍ਰਵੰਗੀ ਪਰਮਾਤੇ ਸੰਸਤੀ ਬਹੁਤੇ ਕਲੰਕ ਬਣਾਨੇ ਕਲੰਕੇ ਸਰੂਪੇ ਨਮੋ ਰਾਜਰ ਦੇਸਰੰ ਪਰਮ ਰੂਪੇ ਨਮੋ ਜੋਜਗੇ ਸਰੰ ਪਰਮ ਸਿੱਧੇ ਨਮੋ ਰਾਜਰ ਦੇਸਰੰ ਪਰਮ ਬਿਰਦੇ ਨਮੋ ਸਹਸਰ ਪਾਣੇ ਨਮੋ ਅਸਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋ ਜੁਗੇ ਸਰੰ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੈ ਨਮੋ ਪ੍ਰੇਤਾ ਪ੍ਰੇਤ ਦੇਵੈ ਸੁਧਰਮੈ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਵਾਹੀ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮੋ ਸਿੰਘ ਸੁਨਾਨਿ ਨਮੋ ਮੰਤ੍ਰ ਮੰਤ੍ਰ ਨਮੋ ਜੰਤਰ ਯੰਤ੍ਰ ਨਮੋ ਇਸ਼ਟੇ ਇਸ਼ਟੇ ਨਮੋ ਤੰਤ੍ਰ ਤੰਤ੍ਰ ਸਦਾ ਸਚਿਦਾਨੰਦ ਸਰਵੰ ਪ੍ਰਣਾਸੀ ਅਨੂਪੇ ਅਰੂਪੇ ਸੰਸਤਲ ਨਿਵਾਸੀ ਸਦਾ ਸਿੱਧਦਾ ਬੁੱਧਦਾ ਬਿਰਧ ਕਰਤਾ ਅਧੋ ਉਰਧ ਅਰਧੰਗ ਅੰਗੰ ਉਗ ਹਰਤਾ
Param Param Pramo Parameshwaram Prajpalam Sada Sarvada Siddhata Dayalinga Chediya Pediya Namanga Kam Samsato Paraji Samasta Sattam Tera Jorcha Chari Chanda Jaleha Thaleha Pitaya Veha Prabhuha Juha Desa Pesa Pajang Priya Chanda Agadeya Badeya Nandis Rupa Namasrumana Samsati Nidane Namastung Nirnate Namastung Paramate Namastung Aganje Namastung Apanje Namaswinga Gale, Namaswinga Pale, Namasra, De Cinema, Serape, Cinema, Raja, Cinema, Sasha, Cinema, Sasha, Hinema, Mamma, Namagit, Gitanema, Pris, Pris, Cinema, Rogro, Cinema, So, So, Cinema, Sro, Cinema, Serapoke, Namasra, Jitang, Namasra, Pitang, Namasra, Gyanang, Nama, Param Tanning, Namasra, Mantrang, Namasra, Gentrang, Namasra, Trisang, Namasra, Christang. Namasra Rangatra Bangiya Nanganamo Jiv Jivinamo Bijaya Kitya Pijasam Santang Prasidya Kripalin Srupeko Karang Purnasi Sada Sarvadari Sudang Namasi Charpar Chanta Prasad Amrit Karmaya Printa Tarmaya Khal Jogaya Chal Pogaya Chal Rajaya Tal Sajaya Khal Tarmangala Karmang Serving Data, Serving Gata, Serving Pana, Serving Mana, Serving Brani, Serving Tarani, Serving Bhutta, Serving Jutta, Serving Devang, Serving Paving, Serving Kala, Serving Mupale, Rual Chanta, Prasada, Drupana, Murta, John Purkea, Paru, Seramantiraman, Deva, Peva, Dudare, Sarapa.

ਜੀਤ ਫਿਰੇ ਸਭ ਦੇਸ ਦੇ ਸਥਾਨ ਕੋ ਬਾਦ ਟੋਲ ਮਰ ਦੰਗਨ ਗਾਰੇ ਗੂੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਅਜ ਰਾਜਾ ਜਾਰੇ ਭੂਤ ਭਵਿੱਖ ਭਵਾਨਕ ਭੁਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸਿਰੇ ਪਾਸ ਸ੍ਰੀ ਭਗਵਾਨ ਭਜੇ ਬਨੰਦ ਗੁੰਦ ਕੇ ਤਾਮ ਸੁਧਾਰੇ ਤੀਰਥ ਨਾਮ ਦਿਆ ਦਮ ਦਾਮ ਸੁਸੰਜਮ ਨੇਮਨ ਏਕ ਵਸੇ ਕੇ ਬੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸੁਬਾਨ ਕੇ ਪੇਖੈ ਪਾਉਣ ਹਰ ਦਤੇ ਧਾਰ ਸਭ ਸਵ ਚਾਰ ਹਜ਼ਾਰ ਕੇ ਦੇਖਿਆ ਸ੍ਰੀ ਭਗਵਾਨ ਭਜੇ ਬਨ ਪੂਪਤੇ ਕਰਤੀ ਬਨੇ ਕਨਾ ਲਿਖੇ ਸੋ ਦੁਸ਼ਪਾਤ।

ਆਸਨ ਮਾਤਮ ਤੰਗਰ ਮਾਨ ਮਲੈਂਗੇ ਸਿਰੇ ਪਾਸਰੇ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੈਂਗੇ ਵੀਰ ਅਪਾਰ ਬੜੇ ਬੜੇ ਆਰ ਵਿਚਾਰ ਸਰ ਕੇ ਤਾਰ ਵਜਿਆ ਤੁਰ ਦਿਸ ਮਲਿੰਦ ਮਾਸਨ ਮਾਤ ਗਿਆਨ ਕੇ ਮਾਨ ਮਲਿਆ ਗਾੜ ਗੜਾਨ ਕੇ ਤੋੜਨ ਹਰ ਸੋ ਬਾਤ ਨੀਤਾ ਚਾਰ ਲਵਈਆ ਸਾਹਿਬ ਸ੍ਰੀ ਸਾਹਿਬ ਕੋ ਸ੍ਰੀ ਨਾਇਕ ਜਾਸਿਕ ਅਨੇਕ ਸੋ ਇੱਕ ਦਵਈਆ ਦਾਨ ਹੁੰਦੇ ਫਨਿੰਦਨ ਸਾਜਰ ਭੂਤ ਭਿਕ ਪਾਨ ਜਪੈਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪੈਂਗੇ ਪੁੰਨ ਪ੍ਰਤਾਪਨ ਬਾੜ ਜੈਤ ਤੁਨ ਪਾਪਨ ਕਹਿ ਬਹੁ ਪੁੰਜ ਖਾ ਪੈਂਗੇ ਸਾਧ ਸਮੂਹ ਪ੍ਰਸੰਨ ਬਰਾਏ ਜਗ ਸਤਰਵੇ ਸਭੇ ਅਵਲੋਕ ਚ ਪੈਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗਤ ਸਤਰ ਸਭੇ ਅਵਲੋਕ ਚ ਪੈਂਗੇ

ਸਹਾਇਤ ਦੁੱਖ ਤੇ ਲਿਓ ਬਚਾਈ। ਕਿਰਪਾ ਕਰਿਆ ਪਰ ਜਗਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਿਲਵੇ ਸਗਲ ਦੇਖੋ ਹਰਤਾ ਦੁਰਦੋਖਨ ਕੋ ਛੈ ਕਰਤਾ ਸ੍ਰੀ ਅਸੋ ਜਾ ਭੈ ਦਿਆਲਾ ਪੂਰਨ ਕਰਾ ਗ੍ਰੰਥਤ ਕਾਲਾ। ਮਨ ਬਾਂਚਿਤ ਬਲ ਪਾਵੈ ਸੋਈ ਦੁਖ ਨ ਦਿਸੈ ਬਿਆਪਤ ਕੋਈ ਅੜਲ ਸੁਣੈ ਗੁੰਗ ਜੋ ਜਾਏ ਸੁਰ ਸੁਨਾ ਪਾਵੈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵੈ ਦੁਖ ਦਰਦ ਭਉ ਨਿਗਨਾ ਤਿਨ ਨਰ ਕਹਿ ਰਹਿ ਉਹ ਜੋ ਜਾ ਕੀ ਇੱਕ ਵਾਰ ਚੌ ਪਈ ਕੋ ਕਹਿ ਚੌ ਪਈ ਸੰਭਵ ਸਤਰਾ ਸਹਿਪਣੀ ਜੈ ਅਰਧ ਸਹਿਪਣ ਤੀਨ ਕਹੀ ਜੈ ਭਾਦਰਵ ਸੁਧੀ ਅਸ਼ਟਮੀ ਰਵਾਰਾ ਤੀਰ ਸਦਰਵ ਗ੍ਰੰਥ ਸੁਧਾਰਾ ਸਵਈ ਹੈ ਬਾਹਿੰਗ ਜਬ ਤੇ ਤੁਮਰੇ ਤਬ ਤੱਕ

ਅਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸਬਦ ਗਾਵਣੇ ਆਈਆਂ

ਤੇਰੇ ਨਾਲ ਹੈ, ਸਾਧ ਤੇਰਾ ਚੱਲੇ ਨਾ ਹੀ ਤਿਸ ਨਾਲ, ਕਿਉਂ ਜਿਤ ਲਾਈ ਹੈ ਐਸਾ ਕੰਮ ਲੈ ਨਾ ਕਿਤੇ ਹੈ, ਜਿੱਥੇ ਅੰਤ ਪਛਤਾਈ ਹੈ। ਸਤਿਗੁਰੂ ਕਾ ਉਪਦੇਸ਼ ਸੰਤੋ ਹੋਵੇ ਤੇਰੇ ਨਾਲ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

ਨੇ ਆਪ ਤਜਰਬਾ ਸੁਨਾ ਸੁਮਾਣੀ ਚਾਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜੇ ਤੂੰ ਚਲਾਏ ਤੇ ਚੱਲਾ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜੇਬ ਤੋਂ ਚਲਾਏ ਤਵੇ ਚੱਲਾ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਇਹ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਏ ਇਹ ਆਪਣੇ ਸੇ ਗੁਰਦੁਆਰਾ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਪਾਵੇ ਤਵੇ ਚਲਾਵੇ ਸੋਇਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਇਲਾ ਸਤਿਗੁਰ।

ਆਪੇ ਭਾਣਾ, ਇਹ ਧਨ ਤਿਨਾ ਮਿਲਿਆ ਜਿਨ੍ਹਾਂ ਰਾਪੇ ਭਾਣਾ। ਕਹਿ ਨਾਨਕ ਰਸ ਮੇਰੇ ਮਨ ਹੋਆ ਬਣਦਾਰਾ, ਇਹ ਰਸਨਾ ਤੂੰ ਅੰਦਰ ਰਸ ਰਹੇ ਤੇਰੇ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਕਿੱਤਾ ਜੇ ਤੇਰਾ।

ਕਹਿ ਨਾਨਕ ਸਿਸਕਾ ਮੁਲ ਰਚਿਆ ਜੋ ਤਰਾ ਕੀਤਾ ਤੂੰ ਜਗ ਮੈਂ ਆਇਆ ਮਨ ਚਾਹੋ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਕਿਰਿਆ ਮੰਦਿਰ ਬਣਿਆ ਹਰ ਗਾਓ ਮੰਗਲ ਨੇ ਸਖਿਆ ਸੋਗ ਦੁੱਖ ਨਾਮ ਵਿਆਪੈ ਗੁਰਚਰਨ ਲਾ ਕੇ ਦਿਨ ਸੁਭਾ ਕੇ ਆਪਣਾ

ਕੇ ਕਰਮ ਕਮਾਇਆ ਤੁਧ ਸ੍ਰੀ ਰਾਜਾ ਤੋਂ ਜਗ ਮੈਂ ਆਇਆ, ਜਿਨਾ ਤੇਰਾ ਰਚਨ ਰਚਿਆ ਸੋ ਹਰ ਮਰਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ, ਕਹਿ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ, ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋ ਤਰੇ, ਹਰ ਬਿਨਵ ਨਾ ਦੇਖੋ ਕੋਈ, ਹਰ ਬਿਨਵ ਨਾ ਦੇਖੋ ਕੋਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੈਂਡੀ ਬੰਦਿਸ਼ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ, ਕੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲਕੰਤ ਪਛਾਣਾ। ਸੁਖ ਟਲ ਗੁਰ ਸੇਵੀਏ, ਐਨ ਸੁਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਇ, ਹੋਵੈ ਸਿਵਤ ਖਸਮ ਦੀ, ਨੁਰਿਅਰਸ਼ੋਂ ਕੁਰਸੋਂ ਛੱਟੀਐ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਨੇ ਕਿਰਪਾ ਕਰਕੇ ਤਰਸ ਕਰਕੇ ਆਪ ਅੰਮ੍ਰਿਤ ਵੇਲੇ ਪ੍ਰਕਾਸ਼ ਦੀ ਸੇਵਾ ਲਈ ਗੋਦ ਵਿੱਚ ਬਿਠਾ ਕੇ ਸੁਖਮਣੀ ਸਾਹਿਬ ਦੇ ਜਾਪ ਅਤੇ ਪੰਜਾਂ ਬਾਣੀ ਦੇ ਨਿਤਨੇਮ ਕਰਵਾਏ। ਬਾਣੀ ਪੜ੍ਹਦਿਆਂ ਬੇਅੰਤ ਅੱਖਰ ਵੱਧ ਘੱਟ ਭੁੱਲਾਂ ਚੁੱਕਾ ਹੋ ਗਈਆਂ। ਵਾਹਿਗੁਰੂ ਆਪ ਬਖਸ਼ਣ ਯੋਗ ਨੇ, ਬਖਸ਼ ਲੈਣ ਬਖਸ਼ ਲੈਣ। ਸੋ ਆਓ ਆਸਾ ਦੀ ਵਾਰ ਦਾ ਕੀਰਤਨ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਅਲਵਰ ਵਾਲੇ ਅਤੇ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਆਪ ਜੀ ਨੂੰ ਸ੍ਰਵਣ ਕਰਾਉਣਗੇ। ਸੋ ਆਸਾ ਦੀ ਵਾਰ ਸ੍ਰਵਣ ਕਰਦੇ ਹਾਂ। ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਮਨੋਰਥ ਸਫਲਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਸ੍ਰੀ ਮੌਨ ਤੋਂ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਗੁਰਬਾਣੀ ਦਾ ਜਾਪ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ, ਸੋ ਅੱਗੇ ਵਾਸਤੇ ਹੋਰ ਸਮਰੱਥ ਬਖਸ਼ਣ। ਆਪ ਸੰਗਤਾਂ ਦੀ ਕੀਰਤਨ ਦੁਆਰਾ ਸੇਵਾ ਕਰਦੇ ਰਹੀਏ। ਸਭ ਸੰਗਤਾਂ ਲਈ ਸਤਿਗੁਰੂ ਸਾਹਿਬ ਜੀ ਦਰ ਹਾਜ਼ਰੀ ਪ੍ਰਵਾਨ ਕਰਨ। ਸਵਾਲ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਕ ਦੀ ਕਥਾ ਆਪ ਸੰਗਤਾਂ ਨੂੰ ਸ਼੍ਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਵਾਲੇ, ਉਹਨਾਂ ਪਾਸੋਂ ਬੜੇ ਪਿਆਰ ਨਾਲ ਸ਼੍ਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸ਼ਾਮ ਦੇ ਦਵਾਨਾਂ ਵਿੱਚ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ, ਉਪਰੰਤ 7 ਵਜੇ ਤੀਕਰ ਆਰਤੀ ਆਰਤੀ ਦੇ ਕੀਰਤਨ, 7:30 ਵਜੇ ਤੀਕਰ ਗਿਆਨੀ ਲਖਵਿੰਦਰ ਸਿੰਘ ਜੀ ਆਪ ਸੰਗਤਾਂ ਨੂੰ ਕਥਾ ਸ਼੍ਰਵਣ ਕਰਾਉਂਦੇ ਆ ਰਹੇ ਹਨ। ਉਸ ਤੋਂ ਬਾਅਦ ਸਤਿਕਾਰਯੋਗ ਰਾਗੀ ਭਾਈ ਬਲਜੀਤ ਸਿੰਘ ਜੀ ਅਲਵਰ ਬਾਰੇ ਆਪ ਸੰਗਤਾਂ ਨੂੰ ਕੀਰਤਨ ਸੁਣ ਕਰਾਉਂਦੇ ਹਨ 7:15 ਵਜੇ ਤੀਕਰ। 7:15 ਤੋਂ 9:15 ਵਜੇ ਤੀਕਰ ਗਿਆਨੀ ਕੁਲਵੰਤ ਸਿੰਘ ਲੁਧਿਆਣੇ ਵਾਲੇ ਹਾਜ਼ਰੀ ਭਰ ਰਹੇ ਹਨ। ਸੋ ਸਭ ਸੰਗਤਾਂ ਸ਼ਾਮਾਂ ਦੇ ਦੀਵਾਨ ਵਿੱਚ ਵੀ ਵੱਧ ਤੋਂ ਵੱਧ ਹਾਜ਼ਰੀ ਲਵਾਇਆ ਕਰੋ ਜੀ। ਅਤੇ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆ ਰਹੇ ਹਨ, ਜਿਹੜੀਆਂ ਸੰਗਤਾਂ ਨੇ ਸਹਿਜ ਪਾਠਾਂ ਦੀ ਸੇਵਾ ਲਈ ਸੀ, ਸੋ ਉਹਨਾਂ ਦੀ ਸਮਾਪਤੀ ਉਹ ਜਿਵੇਂ ਸ਼ਾਮੀ 3 ਵਜੇ 24 ਨਵੰਬਰ ਨੂੰ ਹੋਣੀ ਹੈ। ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚਣਾ ਜੀ। ਅਤੇ ਜੋ 21 ਨਵੰਬਰ ਨੂੰ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ, ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਉਹ ਵੀ ਆਪਣੇ ਨਾਮ ਲਿਖਵਾਓ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰਨ ਸਭ ਆਪੇ ਸਰਬ ਰਹੋ ਭਰਪੂਰ ਸਗਲ ਘਟ ਰਹੋ ਵਿਆਪੇ ਵਿਆਪ ਦੇਖੀਏ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੇ ਆਪੇ ਹਰ ਪਤ ਅਵਨਾਸੀ ਅਵਗਤ ਆਪੇ ਆਪ ਉਤਪਤ ਏਕੈ ਤੂੰ ਹੀ ਏਕੈ ਅਨਾਹੀ ਤੂੰ ਪਤ ਹਰ ਅੰਤ ਨਾਹੀ ਪਾਰਾ ਵਾਰ ਕੌਣ ਹੈ ਕਰੇ ਵਿਚਾਰ ਜਗਤ ਪਿਤਾ ਹੈ ਸਿਰਫ ਪ੍ਰਾਣ ਕੋ ਆਧਾਰ ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੇ ਹਾਂ ਕੇ ਬਲ ਬਲ ਬਲ ਬਲ ਸਦ ਬਲਹਾਰ ਹਰ ਕੀ ਵਡਿਆਈ ਹੋ ਆਖ ਨਾ ਸਕਾਂ ਹੋ ਮੂਰਖ ਮੁਗਧਨੀ ਜਾਨ

रहे समाए। नानक

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਚੀ ਨਿਵਾਜੀ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਦੱਸਦੇ ਨੇ ਅੰਮ੍ਰਿਤ ਵੜਿਆ ਜਾਗਣਾ, ਅੰਮ੍ਰਿਤ ਵੜਿਆ ਨੇ ਇਸ਼ਨਾਨ, ਫਿਰ ਦਾਤੇ ਨੇ ਰਹਿਮਤ ਕਰਕੇ ਆਪਣੀ ਅੰਮ੍ਰਿਤ ਰੂਪੀ ਨਾਮ ਨਾਲ ਜੋੜਨ ਦੀ ਰਹਿਮਤ ਕੀਤੀ। ਜਿਸ ਨੂੰ ਅੰਮ੍ਰਿਤ ਵੇਲੇ ਦਾਤ ਪ੍ਰਾਪਤ ਹੋਈ ਹੈ, ਇਲਾਹੀ ਬਾਣੀ ਨੂੰ ਵਿਚਾਰੋਗੇ, ਭਾਈ ਗੁਰਦਾਸ ਜੀ ਨੂੰ ਵਿਚਾਰੋਗੇ, ਕਹਿਣਗੇ ਸਾਡੇ ਕੋਲ ਜ਼ੁਬਾਨ ਨਹੀਂ ਹੈਗੀ ਕਿ ਅੰਮ੍ਰਿਤ ਵੇਲੇ ਜੋ ਬਖਸ਼ਿਸ਼ ਹੁੰਦੀ ਉਹਨੂੰ ਕਥਨ ਕਰ ਸਕੀਏ। ਅੰਮ੍ਰਿਤ ਵੇਲੇ ਏਡੀ ਵੱਡੀ ਬਖਸ਼ਿਸ਼ ਹੁੰਦੀ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫੁਰਮਾਨ ਗੋਜਰੀ ਰਾਗ ਦੇ ਵਿੱਚ ਪੰਜ ਪਦਿਆਂ ਵਾਲਾ ਇਲਾਹੀ ਫਰਮਾਨ ਨਿਮਾਣਿਆਂ ਦੇ ਮਾਨ, ਨੇਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਸੱਚੇ ਪਿਤਾ ਤੀਜੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਦੀ ਮੁਬਾਰਕ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ। ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦਾ, ਜਿਨ੍ਹਾਂ ਨੂੰ ਤੀਰਥ ਕਿਹਾ ਗਿਆ ਸੀ ਉਹਨਾਂ ਦੀ ਬਾਬਤ ਬਹੁਤ ਤਜਰਬਾ ਹੈ। 62 ਸਾਲ ਦੀ ਉਮਰ ਉਹਨਾਂ ਨੇ ਉਹਨਾਂ ਤੀਰਥਾਂ ਤੇ, ਉਹਨਾਂ ਸ਼ਾਸਤਰਾਂ ਤੇ, ਉਹਨਾਂ ਵੇਦਾਂ ਦੇ ਉੱਤੇ ਅਭਿਆਸ ਕੀਤਾ। ਲੇਕਿਨ 62 ਸਾਲ ਦੀ ਉਮਰ ਤੱਕ ਮਨ ਨੂੰ ਕੋਈ ਪ੍ਰਾਪਤੀ, ਕੋਈ ਸ਼ਾਂਤੀ ਜਿਹੜੀ ਹੈ ਉਹ ਨਹੀਂ ਹੋਈ। ਜਦੋਂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਦੇ ਕੋਲ ਆਏ, ਇਲਾਹੀ ਬਖਸ਼ਿਸ਼ ਪਾਈ, ਉਹਨਾਂ ਨੇ ਆਪਣੀ ਬਾਣੀ ਚ ਇਹ ਸੱਚ ਬਹੁਤ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਨੇ ਕਾਂਸ਼ੀ, ਜਿਸ ਨੂੰ ਬਨਾਰਸ ਵੀ ਕਿਹਾ ਜਾਂਦਾ, ਜਿਸ ਦੀ ਬਾਬਤ ਜਿਹੜੇ ਰਿਸ਼ੀ ਮੁਨੀ ਸੀਗੇ ਜਿਨ੍ਹਾਂ ਨੇ ਕੱਪੜੇ ਧਰਮ ਦੇ ਪਾਏ ਸੀ ਪਰ ਅੰਦਰ ਉਹਨਾਂ ਦੇ ਕੁਕਰਮ ਸੀਗੇ, ਧਰਮੀ ਲੋਕ ਸੀ। ਉਹਨਾਂ ਨੇ ਕਾਂਸੀ ਦੀ ਬਾਬਤ ਲੋਕਾਂ ਨੂੰ ਲੁੱਟਣ ਵਾਸਤੇ ਇਹੋ ਜਿਹੇ ਵਿਚਾਰ ਦਿੱਤੇ ਕਿ ਰੱਜ ਕੇ ਦੁਨੀਆਂ ਨੂੰ ਲੁੱਟਿਆ ਤੇ ਕੁੱਟਿਆ, ਔਰ ਉਸ ਦੇ ਮਗਰ ਹੀ ਤੁਲਸੀਦਾਸ ਵਰਗਾ ਵੀ ਇਹ ਲਿਖ ਗਿਆ, ਜੋ ਮਰਜ਼ੀ ਕਰ, ਚੋਰੀ ਕਰ, ਯਾਰੀ ਕਰ, ਪਾਪ ਕਰ, ਪਰ ਤੇਰਾ ਅੰਤ ਸਮਾਂ, ਤੇਰੀ ਮੌਤ ਕਾਂਛੀ ਚ ਹੋਵੇ ਤੇ ਤੈਨੂੰ ਮੁਕਤੀ ਮਿਲ ਜਾਏਗੀ, ਤੇਰਾ ਸ਼ਿਵਪੁਰੀ ਚ ਵਾਸਾ ਹੋਵੇਗਾ। ਭਾਰਤ ਦੀ ਗੁਲਾਮੀ ਦੇ 8 ਕਾਰਨ ਨੇ। ਇੱਕ ਕਾਰਨ ਜਿਹੜਾ ਹੈ ਉਹ ਬੁੱਧ ਧਰਮ ਹੈ, ਬਾਕੀ 7 ਕਾਰਨ ਜਿਹੜੇ ਆ ਨਾ ਉਹ ਇਹਨਾਂ ਧਰਮ ਦੇ ਕੱਪੜਿਆਂ ਨਾਲ ਸੰਬੰਧਿਤ ਹੈ। ਉਹਨਾਂ ਵਿੱਚ ਸਭ ਤੋਂ ਮੁੱਖ ਜਿਹੜਾ ਹੈ ਉਹ ਕਾਂਛੀ ਹੈ। ਕਾਂਛੀ ਦੇ ਰਿਸ਼ੀਆਂ ਮੁਨੀਆਂ ਨੇ
ਪਤਾ ਨਹੀਂ ਕਿੰਨੇ ਸੂਰਮੇ ਖੱਤਰੀ ਰਾਜੇ ਜਿਹੜੇ ਸੀਗੇ, ਸੂਰਮੇ ਸੀ, ਉਹਨਾਂ ਨੂੰ ਧਰਮ ਦੇ ਨਾਂ ਤੇ ਭਟਕਾਇਆ, ਮੁਕਤੀ ਦੇ ਨਾਂ ਦੇ ਉੱਤੇ ਕਿੰਨਿਆਂ ਸੂਰਮਿਆਂ ਦੇ ਕਤਲ ਕੀਤੇ। ਕਾਂਸੀ ਦੇ ਉਹਨਾਂ ਧਰਮ ਦੇ ਕੱਪੜਿਆਂ ਵਾਲਿਆਂ ਨੇ ਪਤਾ ਨਹੀਂ ਕਿੰਨੀਆਂ ਕੁ ਸਤੀਆਂ ਦੇ ਸੱਤ ਭੰਗ ਕੀਤੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਵੀ ਕਾਂਸੀ ਚ ਗਏ। ਉਸ ਵੇਲੇ ਕਾਂਸੀ ਦਾ ਪੰਡਿਤ ਜਿਹੜਾ ਦੂਜਿਆਂ ਨਾਲ ਤੇ ਮਾੜਾ ਸਲੂਕ ਕਰਦਾ ਹੀ ਕਰਦਾ ਸੀ, ਜਿਹਨੇ ਸ਼ਾਸਤਰ ਵੇਦ ਦੀ ਵਿਦਿਆ ਦੇ ਉੱਤੇ ਸਭ ਤੋਂ ਵੱਧ ਹਾਸਲ ਕਰਕੇ ਆਪਣੇ ਭਰਾਵਾਂ ਉੱਤੇ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ ਸੀ, ਕਾਂਸੀ ਚੋਂ ਬਾਹਰ ਕੱਢ ਦਿੱਤੇ ਸੀ। ਉਸ ਕਾਂਸੀ ਦੇ ਵਿੱਚ ਹੀ ਭਗਤ ਰਵਿਦਾਸ ਜੀ ਰਹੇ, ਉਸ ਕਾਂਸੀ ਦੇ ਵਿੱਚ ਹੀ ਭਗਤ ਕਬੀਰ ਜੀ ਰਹੇ, ਜੋ ਉੱਥੋਂ ਸੱਚ ਦੀ ਆਵਾਜ਼ ਦਿੰਦੇ ਰਹੇ। ਤੇ ਕਾਂਸੀ ਦੇ ਪੰਡਿਤ ਜਿਹੜੇ ਸੀ ਸਮੇਂ ਦੀ ਹਕੂਮਤ ਕੋਲ ਜਾ ਕੇ ਭਗਤ ਜੀ ਦੇ ਖਿਲਾਫ ਕਾਰਵਾਈਆਂ ਕਰਾਉਂਦੇ ਰਹੇ, ਭਗਤ ਰਵਿਦਾਸ ਜੀ ਦੇ ਖਿਲਾਫ ਬੋਲਦੇ ਰਹੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਵੀ ਕਾਂਸੀ ਚ ਗਏ, ਜਿਹੜੇ ਉਸ ਵੇਲੇ ਸਾਧ ਆਏ ਉਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਬਿਚਕ ਬੋਲੀ, ਮਿੱਠੀ ਬੋਲੀ, ਪਰ ਉਹਦੇ ਅਰਥ ਕੱਢੋ ਤੇ ਆਖਿਆ ਇਹ ਹੰਕਾਰੀ ਨੇ, ਹੰਕਾਰ ਦੀਆਂ ਪੰਨਾ ਸਿਰਫ ਚੱਕੀਆਂ ਹੋਈਆਂ। ਸਾਧੋ ਮਨ ਕਾ ਮਾਣ ਤਿਆਗੋ, ਜਿਹੜੇ ਤੁਸੀਂ ਆਪਣੇ ਮਨ ਵਿੱਚ ਹੰਕਾਰ ਦੀ ਪੰਗ ਚੱਕੀ ਹੋਈ ਹੈ। ਭਗਤ ਕਬੀਰ ਜੀ ਨੇ ਇਹ ਲੋਕਾਂ ਨੂੰ ਸੱਚ ਪ੍ਰਗਟਾਉਣ ਲਈ, ਇਹ ਵਹਿਮ ਕੱਢਣ ਲਈ ਕਿ ਜਦੋਂ ਉਹਨਾਂ ਨੇ ਵੇਖਿਆ ਕਿ ਮੈਂ ਇਸ ਸਰੀਰ ਨੂੰ ਛੱਡ ਕੇ ਉਸ ਵਾਹਿਗੁਰੂ ਦੇ ਚਰਨਾਂ 'ਚ ਜਾਣਾ, ਉਹਨਾਂ ਨੇ ਕਾਂਸੀ ਨਗਰ ਹੀ ਤਿਆਗ ਦਿੱਤਾ। ਜਿਹੜਾ ਮਗਹਰ ਹੈ ਉਸ ਦੀ ਬਾਬਤ ਰਿਸ਼ੀਆਂ ਮੁਨੀਆਂ ਨੇ ਇੱਕ ਵਹਿਮ ਫੈਲਾਇਆ ਕਿ ਜਿਹੜਾ ਮਗਹਰ ਚ ਮਰੇਗਾ ਉਹ ਖੋਤੇ ਦੀ ਜੂਨ ਚ ਪਏਗਾ। ਭਗਤ ਜੀ ਨੇ ਕਾਂਸੀ ਚ ਰਹਿਣਾ ਮੁਨਾਸਬ ਨਹੀਂ ਸਮਝਿਆ ਆਪਣੇ ਅਖੀਰਲੇ ਸਮੇਂ ਚ। ਇਲਾਹੀ ਬਾਣੀ ਦੀ ਗਵਾਹੀ ਹੈ, ਸਗਲ ਜਨਮ ਸ਼ਿਵਪੁਰੀ ਗਵਾਇਆ, ਮਰਤੀ ਬਾਰ ਮਗਹਰ ਉਠਾਇਆ, ਕਿ ਸਾਰਾ ਜਨਮ ਤਾਂ ਇਹ ਕਾਂਸੀ ਚ ਰਿਹਾ ਤੇ ਅਖੀਰ ਦੇ ਵੇਲੇ ਇਹ ਮਗਰ ਚਲਾ ਗਿਆ। ਸਤਿਗੁਰੂ ਸਾਹਿਬ ਜੀ ਨੇ ਅੱਜ ਜਿਹੜੇ ਕਹਿੰਦੇ ਸੀ ਕਾਂਸੀ ਚ ਬੜੀ ਵਿਦਿਆ ਹੁੰਦੀ ਹੈ, ਕਾਂਸੀ ਚ ਇਉਂ ਹੁੰਦਾ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਉਹ ਭੁਲੇਖਾ ਕੱਢਿਆ ਵੀ ਨਾ ਕਾਂਸੀ ਮਤ ਉਪਜੇ ਨਾ ਕਾਂਸੀ ਮਤ ਜਾਏ। ਕੋਈ ਆਖੇ ਮੈਂ ਕਾਂਸੀ ਚ ਰਹਾਂ, ਉਹਨੂੰ ਸ੍ਰੇਸ਼ਟ ਮਤ ਉਸ ਵਾਹਿਗੁਰੂ ਅਕਾਲ ਪੁਰਖ ਦੀ ਮਤ ਆ ਜਾਵੇ, ਕਹਿੰਦੇ ਨਹੀਂ ਹੋ ਸਕਦਾ। ਕੋਈ ਕਾਂਸੀ ਚ ਆਖੇ ਕਿਸੇ ਦੀ ਮਤ ਚਲੇਗੀ ਨਹੀਂ, ਆਮ ਸ਼ਹਿਰਾਂ ਵਾਂਗੂ ਸ਼ਹਿਰ ਉਹ। ਇੱਥੇ ਤੱਕ ਸਤਿਗੁਰੂ ਸਾਹਿਬ ਜੀ ਨੇ ਜੋ ਬਹੁਤ ਵੱਡੀ ਕਿਰਪਾ ਕੀਤੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ, ਉੱਥੇ ਆਖਿਆ ਠੀਕ ਹੈ ਤੂੰ ਆਏਗਾ ਇੱਥੇ ਕਿਰਪਾ ਵਰਤਦੀ ਹੈ, ਪਰ ਜੇ ਮੈਂ ਆਖਿਆ ਵੀ ਮੈਂ ਇੱਥੇ ਆਇਆ ਤੇ ਆ ਕੇ ਮੁੜ ਗਿਆ ਵਾਂ ਤੇ ਤੂੰ ਆਪਣੇ ਜੀਵਨ ਦਾ ਮਕਸਦ ਨਹੀਂ ਪਾ ਸਕਦਾ, ਤੂੰ ਉਸ ਵਾਹਿਗੁਰੂ ਨਾਲ ਮਿਲਾਪ ਨਹੀਂ ਕਰ ਸਕਦਾ। ਇਸ ਧਰਤੀ ਤੇ ਅਸਰ ਇੱਕ ਤੇਰੇ ਮਨ ਨੂੰ ਟਿਕਾਏਗੀ,
ਲੇਕਿਨ ਟਿਕੇ ਹੋਏ ਮਨਾਂ ਨੂੰ ਸਫਲ ਕਰਨ ਵਾਸਤੇ ਅੱਗੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਹੋ ਰਿਹਾ। ਆਪਣੇ ਮਨ ਨੂੰ ਹੁਣ ਸ਼ਬਦ ਨਾਲ ਜੋੜ। ਜਦੋਂ ਤੂੰ ਆਪਣੇ ਮਨ ਨੂੰ ਸ਼ਬਦ ਨਾਲ ਜੋੜਿਆ ਗੁਰੂ ਚਰਨਾਂ ਚ ਆਏਗਾ, ਫਿਰ ਤੇਰੇ ਅੰਦਰ ਉਹ ਸ੍ਰੇਸ਼ਟ ਮਤ, ਉਹ ਉੱਤੋਂ ਮਤ ਸੁਮਤ ਜਿਹੜੀ ਉਹ ਪੈਦਾ ਹੋਏਗੀ। ਲੇਕਿਨ ਭਰਮਾਉਣ ਵਾਲਿਆਂ ਨੇ ਆਖਿਆ ਸੀ ਕਾਂਸੀ ਜੀ ਕਿਹੋ ਜਿਹੇ ਵੀ ਆਵੇ। ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਖੰਡਨ ਕਰਤਾ ਕਿ ਨਾ ਕਾਂਸੀ ਮਤ ਉਪਜੇ। ਦੁਨੀਆਂ ਚ ਇਹ ਵਹਿਮ ਸੀ ਕਿ ਕਾਂਸੀ, ਲੋਕੀ ਵਿਦਿਆ ਪੜਨ ਵਾਸਤੇ ਕਾਂਸੀ ਦੇ ਵਿੱਚ ਜਾਂਦੇ ਸੀ। ਜੇ ਧਰਤੀ ਦਾ ਅਸਰ ਹੀ ਸੀ ਭਾਈ, ਫਿਰ ਤੁਸੀਂ ਵਿਦਿਆ ਕਿਉਂ ਪੜ੍ਹਦੇ ਸੀ? ਕੋਈ ਕਾਂਸੀ ਚ ਆਖੇ ਜਾਂ ਮਗਹਰ ਬੈਠੇ ਉਹਦੀ ਮੱਤ ਚਲੀ ਜਾਵੇ, ਸਾਹਿਬ ਜੀ ਕਹਿੰਦੇ ਇਹ ਨਹੀਂ ਹੋ ਸਕਦਾ। ਜੇ ਮੱਤ ਲੈਣੀ ਚਾਹੁੰਦਾ ਹੈ ਤੇ ਤੈਨੂੰ ਉਹ ਮੱਤ ਮਿਲ ਜਾਵੇ ਜਿਹੜੀ ਕਿ ਤੇਰੀ ਮੱਤ ਟਿਕ ਜਾਵੇ।

ਤੂੰ ਸਤਿਗੁਰ ਸਾਹਿਬ ਜੀ ਨੂੰ ਮਿਲੇ, ਗੁਰੂ ਕੋਲੇ ਆਵੇਂ, ਗੁਰੂ ਨਾਲ ਮਿਲਾਪ ਕਰੇ। ਜਦੋਂ ਗੁਰੂ ਕੋਲੇ ਆਏਗਾ, ਗੁਰੂ ਕਿਰਪਾ ਕਰੇਗਾ, ਗੁਰੂ ਤੈਨੂੰ ਮਤ ਦੇਗਾ, ਤੇਰੇ ਅੰਦਰ ਗਿਆਨ ਦੇਗਾ। ਗੁਰੂ ਤੋਂ ਬਿਨਾਂ ਤੈਨੂੰ ਉਹ ਮਤ ਨਹੀਂ ਮਿਲ ਸਕਦੀ। ਜਦੋਂ ਗੁਰੂ ਕੋਲੋਂ ਮਤ ਲਈ ਤਾਂ ਇਹ ਸੋਜੀ ਪਾਏ, ਸੋਜੀ ਪਾਵ ਗਿਆਨ। ਗੁਰੂ ਕੋਲੋਂ ਆਇਆ ਤੈਨੂੰ ਦੀਨ ਤੇ ਦੁਨੀਆਂ ਦਾ ਗਿਆਨ, ਦੁਨੀਆਂ ਦੀ ਬਾਬਤ ਵੀ ਤੇ ਦੀਨ ਦੀ ਬਾਬਤ ਵੀ, ਤੇਰੇ ਦੋ ਗਿਆਨ ਜਿਹੜੇ ਉਹ ਹਾਸਲ ਹੋਣਗੇ। ਔਰ ਤੇਰਾ ਮਾਰਗ ਜਿਹੜਾ ਹੈ ਉਹ ਸੱਚ ਦਾ ਤੈਨੂੰ ਪਤਾ ਲੱਗਦਾ, ਜਨਮ ਜਿਹੜਾ ਤੇਰਾ ਸਫਲ ਹੋਏਗਾ। ਗੁਰੂ ਕੋਲੇ ਕੀ ਹੈ? ਗੁਰੂ ਕੋਲੇ ਸ਼ਬਦ ਹੈ। ਗੁਰੂ ਤੈਨੂੰ ਸ਼ਬਦ ਦੇਗਾ, ਇਸ ਵਾਸਤੇ ਗੁਰੂ ਕੋਲੇ ਆ। ਹਰ ਕਥਾ ਤੂੰ ਸੁਣ ਰੇ ਮਨ, ਉਸ ਵਾਹਿਗੁਰੂ ਅਕਾਲ ਪੁਰਖ ਦੀ ਇੱਕ ਕਥਾ ਜਿਹੜੀ ਹੈ ਉਹ ਗੁਰੂ ਨੇ ਸੁਣਾਈ ਹੈ। ਸਤਿਗੁਰ ਸਾਹਿਬ ਜੀ ਦਾ ਇੱਕ ਬੱਚੇ ਨੇ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਅਸੀਂ ਕਈ ਵਾਰੀ ਨਾ ਇਹਦਾ ਅਰਥ ਗਲਤ ਕੱਢ ਰਹੇ ਨੇ ਵੀ ਜੋ ਅੱਜ ਸਤਿਗੁਰ ਸਾਹਿਬ ਜੀ ਦੀ ਇਲਾਹੀ ਬਾਣੀ ਦੀ ਵਿਚਾਰ ਸੁਣਾਈ ਜਾ ਰਹੀ ਹੈ ਵੀ ਖਰੇ ਇਹਨੂੰ ਆਖਿਆ ਨਹੀਂ। ਉਸ ਵਾਹਿਗੁਰੂ ਅਕਾਲ ਪੁਰਖ ਦੇ ਘਰ ਦੀ ਕਥਾ ਕਹਾਣੀ ਗੁਰੂ ਤੋਂ ਬਿਨਾਂ ਕਿਸੇ ਨੇ ਨਹੀਂ ਸੁਣਾਈ ਕਿ ਗੁਰੂ ਮਿੱਤਰ ਨੇ ਉਸ ਵਾਹਿਗੁਰੂ ਦੇ ਘਰ ਦੀ ਕਥਾ ਸੁਣਾਈ ਹੈ। ਉਹਦੇ ਤੋਂ ਬਿਨਾਂ ਕਿਸੇ ਨੇ ਗੁਰੂ ਕੀ ਕਥਾ ਨਹੀਂ ਸੁਣਾਈ, ਕਿਸੇ ਨੇ ਆਪਣੀ ਆਪਣੀ ਕਥਾ ਸੁਣੀ, ਉਹਦੇ ਵਿੱਚ ਹੰਕਾਰ ਭਰਿਆ ਪਿਆ ਸੀ। ਇਸ ਵਾਸਤੇ ਉਸ ਵਾਹਿਗੁਰੂ ਦੀ ਕਥਾ ਸੁਣਨੀ ਹੈ ਤੇ ਮਤ ਉਹਦੇ ਚ ਆਉਣੀ, ਤੈਨੂੰ ਗੁਰੂ ਕੋਲ ਆਉਣਾ ਪੈਣਾ। ਉਸ ਕਥਾ ਨੂੰ ਜਿਹੜੀ ਗੁਰੂ ਨੇ ਸੁਣਾਈ ਉਹਨੂੰ ਆਖਿਆ ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਜਿਹੜੀ ਕਥਾ ਤੈਨੂੰ ਗੁਰੂ ਨੇ ਸੁਣਾਈ ਉਹ ਕਥਾ ਸੁਣੇ, ਉਹ ਜੋ ਗੁਰੂ ਕੀ ਬਾਣੀ ਹੈ, ਜਿਸ ਬਾਣੀ ਨੂੰ ਸਤਿਗੁਰ ਸਾਹਿਬ ਜੀ ਨੇ ਪ੍ਰਵਾਨ ਕੀਤਾ ਹੈ, ਫਿਰ ਉਹ ਕਥਾ ਸੁਣੇਗਾ। ਮਨ ਸ਼ਬਦ ਮਨ ਵਸਾਏ, ਤੂੰ ਫਿਰ ਉਹ ਗੁਰੂ ਕੇ ਸ਼ਬਦ ਨੂੰ ਆਪਣੇ ਮਨ ਵਿੱਚ ਵਸਾਏਗਾ। ਜਦੋਂ ਗੁਰੂ ਕੋਲੋਂ ਉਸ ਵਾਹਿਗੁਰੂ ਅਕਾਲ ਪੁਰਖ ਦੀ ਕਥਾ ਨੂੰ ਸੁਣੇਗਾ, ਗੁਰੂ ਨੇ ਤੈਨੂੰ ਹੀ ਕਹਿਣਾ ਵੀ ਭਾਈ ਜਿੱਥੇ ਤੂੰ ਸੁਣ ਰਿਹਾ ਨਾ, ਹਾਂ ਉੱਥੇ ਇਹਦੇ ਨਾਲ ਸ਼ਬਦ ਤੇ ਸੁਰ ਜੋੜ। ਜਦੋਂ ਗੁਰੂ ਕੋਲੋਂ ਸ਼ਬਦ ਮਿਲਿਆ

ਕੋਈ ਨਹੀਂ ਜਿਹਨੂੰ ਗੁਰੂ ਨੇ ਮੱਤ ਦਿੱਤੀ ਹੈ ਉਹਦੇ ਸ਼ਬਦ ਨਾਲ ਜਿਹੜਾ ਉਹਦੇ ਨਾਲ ਉਹ ਵਾਹਿਗੁਰੂ ਤੈਨੂੰ ਗੁਰੂ ਤੈਨੂੰ ਉਸ ਵਾਹਿਗੁਰੂ ਦੇ ਨਾਲ ਤੇਰੀ ਜਾਣ ਪਛਾਣ ਕਰਾ ਦੇਗਾ ਤੇ ਉਹਨੂੰ ਜਾਣੇਗਾ। ਸ਼ਬਦ ਸੁਰਤ ਲੇਵ ਜੋ ਸ਼ਬਦ ਨਾਲ ਸੁਰਤ ਜੋੜੀ ਨਿਚਾਰ ਅਪਾਰ ਧਾਰ ਫਿਰ ਤੇਰੇ ਅੰਦਰ ਗੁਰੂ ਸ਼ਬਦ ਨਾਲ ਕਿਸੇ ਕਾਂਚੀ ਦੇ ਗਿਆ ਨਹੀਂ ਕਿਸੇ ਹੋਰ ਨਗਰੀ ਚ ਗਿਆ ਹੈ। ਜਦੋਂ ਗੁਰੂ ਨੇ ਤੈਨੂੰ ਮੱਤ ਦਿੱਤੀ ਗੁਰੂ ਨੇ ਸ਼ਬਦ ਦਿੱਤਾ ਉਸ ਸ਼ਬਦ ਨਾਲ ਲਿਵ ਜੋੜੀ ਉਹਨੂੰ ਮਨ ਚ ਵਸਾਇਆ ਫਿਰ ਤੈਨੂੰ ਅਪਾਰ ਧਾਰਾ ਮਿਲੇਗੀ। ਪ੍ਰੇਮ ਰਸ ਆਪਿਆ ਪੀਆ ਏ ਹੈ ਫਿਰ ਤੇਰੇ ਅੰਦਰ ਪ੍ਰੇਮ ਰਸ ਹੋਏਗਾ ਜਿਹੜਾ ਦੁਸ਼ਮਣ ਬਣ ਕੇ ਆਏਗਾ ਉਹਨੂੰ ਵੀ ਬੋਲੀ ਤੂੰ ਪ੍ਰੇਮ ਦੀ ਬੋਲੇਗਾ ਤੇਰੀ ਬੋਲੀ ਜਿਹੜੀ ਹੈ ਉਹ ਬੜੀ ਮਿੱਠੀ ਹੋਵੇਗੀ ਜਿਹਨੂੰ ਬੁਲਾਏਗਾ ਪਿਆਰ ਨਾਲ ਹੀ ਬੁਲਾਏਗਾ। ਸ਼ਬਦ ਸੁਰਤ ਲੇਵ ਜਦੋਂ ਸ਼ਬਦ ਨਾਲ ਆਪਣੀ ਸੁਰਤ ਨੂੰ ਜੋੜਿਆ ਸੋ ਹੰਗ ਸੋ ਜਪਾ ਜਾਪ ਇੱਥੇ ਭਾਈ ਗੁਰਦਾਸ ਜੀ ਨੇ ਸੋ ਹੰਗ ਦੇ ਅਰਥ ਕੀਤੇ ਨੇ ਸੋ ਦੇ ਪਰਮੇਸ਼ਰ ਤੇ ਹੰਗ ਹੰਗਤਾ ਜਿਹੜਾ ਹਉਮੈ ਦਾ ਨਾਸ ਕਰਨਾ। ਦੂਜੇ ਪਾਸੇ ਇੱਕ ਜਪਰ ਨੂੰ ਦਿੰਦੇ ਆ ਸੋ ਹੰਗ ਉਹਦਾ ਮਤਲਬ ਉਹਦਾ ਅਰਥ ਹੈ ਕਿ ਮੈਂ ਪਰਮੇਸ਼ਰ ਲੇਕਿਨ ਇੱਥੇ ਨਹੀਂ ਸ਼ਬਦ ਸੁਰਤ ਲੇਵ ਸੋ ਹੰਗ ਸੋ ਜਪਾ ਜਾਪ ਨਿਹਚਲ ਮਤ ਸੁਖ ਸਹਿਜ ਸਮਾਏ ਹੈ ਸਤਿਗੁਰ ਮਿਲਿਆ ਮਤ ਉਪਜੇ ਤੇਰੀ ਅਚਲ ਮਤ ਹੋ ਜਾਏਗੀ। ਜਦੋਂ ਗੁਰੂ ਕੋਲ ਆਇਆ ਗੁਰੂ ਕੋਈ ਸ਼ਬਦ ਸੁਣਿਆ ਜਿਹੜੀ ਮਤ ਨੂੰ ਸਤਿਗੁਰ ਸਾਹਿਬ ਜੀ ਨੇ ਜਪਜੀ ਸਾਹਿਬ ਚ ਆਖਿਆ ਜੀ ਡੋਲਦੀ ਨੀ ਅਹਿਰਨ ਮਤ ਵੇਦ ਹਥਿਆਰ ਜਿਹੜੀ ਉਹ ਟਿਕੀ ਹੋਈ ਮਤ ਹੈ ਉਸ ਵਾਹਿਗੁਰੂ ਦੇ ਨਾਮ ਚ ਉਹ ਤੈਨੂੰ ਪੈਦਾ ਹੋਏਗੀ। ਉਹ ਕਿੱਥੋਂ ਮਿਲੇਗੀ ਜਦੋਂ ਤੂੰ ਗੁਰੂ ਕੁਲ ਆ ਕੇ ਉਸ ਵਾਹਿਗੁਰੂ ਦੀ ਕਥਾ ਸੁਣੇਗਾ। ਹਰ ਕਥਾ ਤੂੰ ਸੁਣ ਰੇ ਮਨ ਮਨ ਨੂੰ ਆਖਿਆ ਕਿ ਮਨ ਤੂੰ ਸੁਣ। ਅਸੀਂ ਕਈ ਵਾਰੀ ਸੁਣਦੇ ਹਾਂ ਬਾਅਦ ਚ ਪੁੱਛਦੇ ਮੇਰਾ ਧਿਆਨ ਨਹੀਂ ਸੀ ਮਨ ਨੇ ਨਹੀਂ ਸੁਣਿਆ। ਸੁਖਮਣੀ ਸਾਹਿਬ ਦਾ ਅਸੀਂ ਪਾਠ ਕਰਦੇ ਹਾਂ ਕਰਨਾ ਚਾਹੀਦਾ ਸਾਰਿਆਂ ਨੂੰ ਪਰ ਸੁਖਮਣੀ ਸਾਹਿਬ ਦੇ ਪਾਠ ਨੂੰ ਮੰਨਣਾ ਚਾਹੀਦਾ। ਸੁਖਮਣੀ ਸਾਹਿਬ ਦੀ 24ਵੀਂ ਅਸ਼ਟਪਦੀ ਚ ਮਨ ਨੂੰ ਸੁਣਾਉਣ ਬਾਰੇ ਲਿਖਿਆ ਹੋਇਆ ਵੀ ਜੇ ਤੇਰਾ ਮਨ ਸੁਣੇ ਤੇ ਤੈਨੂੰ ਕਿੱਡੀ ਵੱਡੀ ਬਖਸ਼ਿਸ਼ ਕੀ ਕੁਛ ਮਿਲਦਾ ਹੈ। ਖੇਮ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ

ਕੱਟੇ ਜਾਣ, ਨਹੀਂ ਤੇ ਤੂੰ ਇੱਕ ਗੁਰੂ ਕੋਲ ਆ ਕੇ ਉਸ ਵਾਹਿਗੁਰੂ ਦੀ ਕਥਾ ਨਾ ਸੁਣੀ, ਉਹ ਕਾਂਛੀਆਂ ਨੇ ਸੁਣਦਾ ਰਿਹਾ, ਤੂੰ ਯਾਦ ਰੱਖੀ ਤੈਨੂੰ ਸੁੱਖ ਨਹੀਂ ਹੋਵੇ। ਕਾਂਛੀਆਂ ਨੇ ਕੀ ਆਖਿਆ, ਕੁਛ ਦਿਨ ਮਾੜੇ ਆ, ਕੁਛ ਚੰਗੇ ਆ। ਕਾਂਛੀਆਂ ਨੇ ਕੀ ਆਖਿਆ ਵੀ ਜਿਹੜੇ ਮਰਜ਼ੀ ਦਿਨ ਹੋਣ, ਤੈਨੂੰ ਲਹੂ ਪਾਕ ਦੀ ਨਦੀ ਜਿਹੜੀ ਹੈ 365 ਦਿਨ ਦੀ ਉਤਰਨੀ, ਉਹ ਲੰਘਣਾ ਹੀ ਪੈਣਾ। ਗੁਰੂ ਨੇ ਆਖਿਆ ਮਤ ਆ ਜਾਵੇ ਇਹ ਤੇਰੇ ਵਿੱਚ ਨਹੀਂ, ਇਹ ਭਰਮ ਹੈ। ਜੇ ਤੇਰੇ ਕੋਲ ਇਹ ਮਤ ਤੇਰੀ ਠਿਰ ਰਹਿ, ਨਾ ਭਰਮ ਵਿੱਚ ਹੋ ਜਾਏ ਭੱਬਾ ਭਰਮ ਮਿਟਾਵੋ ਆਪਣਾ। ਆਪਣੇ ਮਨ ਦੇ ਵਿੱਚ ਭਰਮ ਮਿਟਾਉਣਾ ਫਿਰ ਗੁਰੂ ਕੋਲ ਆਉਣਾ ਪੈਣਾ, ਗੁਰੂ ਕੋਲ ਨਾ ਤੇ ਭਰਮ ਨਹੀਂ ਜਾਣਾ। ਸਤਿਗੁਰ ਸਾਹਿਬ ਜੀ ਨੇ ਕਿਹਾ ਭਰਮ ਭੇ

ਤੂੰ ਖਾਲਸਾ ਹੀ ਤਾਂ ਹੀ ਤੇਰੇ ਭਰਮ ਨਾ ਹੋ। ਹਰ ਚਰਨ ਹਿਰਦੇ ਵਸਾਏ ਤੂੰ, ਕਿਲਵਿਕ ਹੋਵੇ ਨਾਸ, ਉਸ ਵਾਹਿਗੁਰੂ ਅਕਾਲ ਪੁਰਖ ਦੇ ਚਰਨ, ਉਹਦੇ ਚਰਨ, ਉਹਦਾ ਨਾਮ। ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬੰਦੇ ਓ ਪਾਲ। ਜਾਪ ਸਾਹਿਬ ਚਲੋ ਹੀ ਪੜ੍ਹਦੇ, ਚਿਤ ਚਰਨ ਨਾਮ, ਹਰ ਕੇ ਚਰਨ ਕਮਲ ਮਨ ਧਿਆਵੋ। ਉਸ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ ਨੂੰ ਆਪਣੇ ਮਨ ਦੇ ਵਿੱਚ ਧਿਆਵੋ। ਕਾੜ ਕੁਠਾਰ ਜਿਵੇਂ ਇੱਕ ਕੁਹਾੜਾ ਹੁੰਦਾ ਉਹ ਮਾਰੋ ਸਭ ਕੁਛ ਪਾੜ ਦਿੰਦੇ, ਐਵੇਂ ਪਿਤਵਾਤ ਹੰਤਾ ਔਖਦ ਹਰ ਕੋ ਨਾਉ। ਪਿਤਵਾਤ ਕਫ ਦੇ ਸਭ ਰੋਗ ਤੇਰੇ ਦੂਰ ਹੋ ਜਾਣਗੇ, ਤੇਰੇ ਵਾਸਤੇ ਉਹਦਾ ਨਾਮ ਦਵਾਈ। ਉਹਦੇ ਚਰਨ ਵਸਾਉਣ ਦੇ ਨਾਲ ਤੇਰੇ ਕੀਤੇ ਹੋਏ ਬੱਜਰ ਪਾਪ ਗੁਨਾਹ ਸਭ ਨਾਸ ਹੋ ਜਾਣਗੇ। ਪੰਚ ਭੂ ਆਤਮਾ ਵਸ ਕਰਹਿ ਤਾਂ ਤੀਰਥ ਕਰੇ ਨਿਵਾਸ। ਜਿਹੜੇ ਪੰਜ ਤੱਤ ਨੇ, ਇਹਨਾਂ ਪੰਜਾਂ ਤੱਤਾਂ ਦੇ ਵਿੱਚ ਜੋ ਸੂਖਮ ਮਨ ਹੈ ਉਸ ਨੂੰ ਵਸ ਕਰੇ। ਹੁਣ ਉਹਨੂੰ ਵਸ ਕਰਨ ਵਾਸਤੇ ਗੁਰੂ ਨੇ ਕੀ ਫਰਮਾਇਆ ਵੀ ਆਹ ਤੇਰੀਆਂ ਇੰਦਰੀਆਂ ਨਾ, ਇਹਨਾਂ ਨੂੰ ਗੁਰੂ ਦੇ ਲਾ, ਕਿਉਂਕਿ ਮਨ ਨੂੰ ਮਚਾ ਕੌਣ ਰਹੀਆਂ, ਮਨ ਨੂੰ ਤੜਫਾ ਕੌਣ ਰਹੀਆਂ। ਅੱਜ ਮਲਾਵਾ ਸੇਖ ਫਰੀਦ, ਟਾਕ ਮਕੂੰਜੜੀਆਂ ਮਨੋ ਮਚਿੰਦੜੀਆਂ। ਭਗਤ ਜੀ ਕੇ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਅੱਜ ਹੀ ਉਸ ਵਾਹਿਗੁਰੂ ਨਾਲ ਮਿਲਾ, ਪਰ ਕਦੋਂ? ਅੱਜ ਦੇ ਤੇਰੀਆਂ ਇੰਦਰੀਆਂ ਨਾ ਇਹਨਾਂ ਨੂੰ ਰੋਕ, ਇਹ ਤੇਰੇ ਮਨ ਨੂੰ ਵੀ ਡਿੱਗਣ ਦਿੰਦੀਆਂ ਪਈਆਂ। ਟਾਕਮ ਕੂੰਜੜੀਆਂ ਅੱਖਾਂ, ਕੰਨ, ਜ਼ੁਬਾਨ, ਇਹ ਇੰਦਰੀਆਂ ਇਸੇ ਵੀ ਪਾਸੇ ਲੱਗੀਆਂ ਹੁੰਦੀਆਂ। ਜੇ ਤੇਰੀਆਂ ਅੱਖਾਂ ਦਰਸ਼ਨ ਕਰਨ ਗੁਰੂ ਕੇ, ਕੰਨ ਤੇਰੇ ਸੁਣ ਨਾਮ ਗੁਰੂ ਕਾ, ਤੇ ਯਾਦ ਰੱਖੀ ਫਿਰ ਤੇਰਾ ਮਨ ਜਿਹੜਾ ਹੈ ਨਾ ਉਹ ਤੇਰੇ ਵਸ ਆਏਗਾ। ਫਿਰ ਤੂੰ ਜਿਹੜਾ ਸੱਚ ਦਾ ਤੀਰਥ, ਕੋਈ ਗੰਗਾ ਵਗੈਰਾ ਨਹੀਂ, ਕੋਈ ਹਰਿਦੁਆਰ ਨਹੀਂ, ਫਿਰ ਤੀਰਥ ਕੀ ਹੈ? ਨਾਮ। ਤੀਰਥ ਕੀ ਹੈ? ਗੁਰ। ਗੁਰ ਸਮਾਨ ਤੀਰਥ ਨਹੀਂ ਕੋਏ, ਤੀਰਥ ਨਹਾਵਣ ਜਾਓ ਤੀਰਥ ਨਾਮ ਹੈ। ਫਿਰ ਗੁਰੂ ਦੇ ਚਰਨਾਂ ਦੇ ਵਿੱਚ ਤੇਰਾ ਵਾਸਾ ਨਿਵਾਸ ਨਾਮ ਦੇ ਵਿੱਚ ਹੋਵੇਗਾ। ਨਾਮ ਜਿਹੜਾ ਹੈ ਉਹ ਸਦਾ ਦੁਨੀਆਂ 'ਤੇ ਰਹਿੰਦਾ, ਅਤੇ ਨਾਮੀ ਦਾ ਜੇ ਕੋਈ ਨਾਮ ਹੈ ਉਹਦਾ ਨਾਮ ਹੈ।

ਨੇ ਉਹਦਾ ਨਾਮ ਰਹਿੰਦਾ ਹੈ, ਗੁਰੂ ਦਾ ਨਾਮ ਰਹਿੰਦਾ, ਉਸ ਵਾਹਿਗੁਰੂ ਦਾ ਨਾਮ ਰਹਿੰਦਾ ਹੈ ਜਿਹਨੇ ਉਹਦੇ ਨਾਮ ਨੂੰ ਜਪਣਾ ਕੀਤਾ, ਬਾਕੀ ਕਿਸੇ ਦਾ ਨਾਮ ਇੱਥੇ ਨਹੀਂ ਰਹਿੰਦਾ। ਪਰ ਕਹਿੰਦੇ ਇਸ ਨਾਮ ਤੋਂ ਦੁਨੀਆਂ ਦੇ ਲੋਕਾਂ ਨੇ ਮੂੰਹ ਮੋੜਿਆ ਹੋਇਆ। ਮਨ ਮੁਖ ਇਹੋ ਮਨ ਮੁਗਧ ਹੈ, ਸੂਜੀ ਕਿਛੂ ਨਾ ਪਾਏ। ਮਨਮੁਖ ਬੰਦਾ ਜਿਹੜਾ ਉਹ ਮੂਰਖਾਂ ਦਾ ਵੀ ਮੂਰਖ ਹੈ, ਉਹ ਪਤਾ ਨਹੀਂ ਕੀ ਗੱਲਾਂ ਕਰਦਾ ਹੈ, ਬੜੀਆਂ ਗੱਲਾਂ। ਜਿਉਂ ਨਗੋਰਾ ਬਹੁ ਬਾਤਾਂ ਜਾਣੇ, ਇੱਕ ਤੋਂ ਇੱਕ ਗੱਲ ਉਹ ਕਰਨੀ ਜਾਣਦਾ ਹੈ। ਪਰ ਸਾਹਿਬ ਜੀ ਕਹਿੰਦੇ ਆਪਣਾ ਆਪ ਗੁਆ ਰਿਹਾ। ਹਰ ਕਾ ਨਾਮ ਨਾ ਬੁੱਝੀ, ਅੰਤ ਗਿਆ ਪੁਛਤਾਏ। ਉਹਨੇ ਆਪਣਾ ਇਹੋ ਜਿਹਾ ਕੀਮਤੀ ਸਮਾਂ ਪਾ ਕੇ, ਰਹਿਣ ਗਵਾਈ ਸੋਏ ਕੇ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਉਹਨੇ ਆਪਣਾ ਕੌਡੀਆਂ ਦੇ ਭਾਅ ਜਿਹੜਾ ਹੈ ਨਾ, ਇਹ ਜੀਵਨ ਗਵਾ ਦਿੱਤਾ। ਵੀ ਉਹਨੇ ਕੁਛ ਪਾਇਆ ਨਹੀਂ। ਉਹ ਮਨਮੁਖ ਬੰਦਾ ਇਹੋ ਜਿਹਾ। ਇਸ ਵਾਸਤੇ ਸਾਹਿਬ ਜੀ ਕਹਿੰਦੇ ਉਸ ਵਾਹਿਗੁਰੂ ਗੁਰੂ ਕੀ ਕਥਾ, ਗੁਰੂ ਕੁਰਿਆ ਉਸ ਵਾਹਿਗੁਰੂ ਦੀ ਕਥਾ ਸੁਣ।

ਗੁਝਾਏ ਸਹਿਜ ਕਹਿ ਤੇਰਾ ਮਨ ਹੀ ਕੰਛੀ ਬਣ ਜਾਣਾ ਹੈ, ਤੇਰਾ ਮਨ ਹੀ ਤੀਰਥ ਬਣ ਜਾਣਾ ਹੈ, ਤੇਰਾ ਮਨ ਹੀ ਸਿਮਰਤੀਆਂ ਬਣ ਜਾਣਾ, ਸਿਮਰਨ ਕਰਨ ਵਾਲਾ। ਜੋ ਸਤਿਗੁਰ ਕੋਲ ਆਇਆ, ਸਤਿਗੁਰ ਨੇ ਤੈਨੂੰ ਖਜ਼ਾਨਾ ਬਖਸ਼ਿਆ, ਫਿਰ ਤੂੰ ਕਿਹੋ ਜਿਹਾ ਹੋਏਗਾ? ਪੰਚ ਵਾਰ ਗੰਗ ਜਾਏ ਬਾਰ ਪਾਚ ਪ੍ਰਾਗ ਨਾਏ, ਤੈਸਾ ਪੁੰਨ ਇੱਕ ਸਿੱਖ ਕੋ ਨਹਾਏ ਕਾ। ਉਹੇ ਸਿੱਖ ਉਹਦੇ ਨਾਮ ਨਾਲ ਜੁੜਿਆ। ਕਹਿੰਦੇ ਕੋ ਪੰਜ ਵਾਰੀ ਜਾਵੇ ਗੰਗਾ ਦੇ ਇਸ਼ਨਾਨ ਕਰ, ਹਰਿਦੁਆਰ ਜਾ ਕੇ ਇਸ਼ਨਾਨ ਕਰਕੇ ਆਵੇ, ਪੰਜ ਵਾਰੀ ਕੁੰਭ ਦਾ ਮੇਲਾ ਲੱਗਾ ਹੋਵੇ ਤੇ ਅਲਾਹਾਬਾਦ ਪ੍ਰਾਗਰਾਜ ਇਸ਼ਨਾਨ ਕਰਕੇ ਆਏ। ਤੇ ਕਹਿੰਦੇ ਉਹ ਗੁਰੂ ਕਾ ਸਿੱਖ ਮਿਲ ਜਾਵੇ ਕਿਤੇ ਉਹਨੂੰ ਇੱਕ ਇਸ਼ਨਾਨ ਕਰਵਾ ਦੇਵੇ। ਔਰ ਯਾਦ ਰੱਖੋ, ਸਿੱਖਾਂ ਨੇ ਮੰਨਿਆ ਹਰੀ ਸਿੰਘ ਨਲੂਏ ਦੇ ਇਤਿਹਾਸ ਵਿੱਚ ਆਉਂਦਾ ਹੈ ਕਿ ਜਮਰੌਤ ਦੇ ਕਿਲੇ ਦਾ ਜਿਹੜਾ ਖੂਹ ਸੀ ਉਹਦਾ ਵਾਟਰ ਲੈਵਲ ਜਿਹੜਾ ਸੀ ਨਾ, ਉਹ ਬਹੁਤ ਡੂੰਘਾ ਸੀ। ਜਿਹੜੀ ਲੱਜ ਉਸ ਖੂਹ ਚੋਂ ਪਾਣੀ ਕੱਢਣ ਵਾਸਤੇ ਪੈਂਦੀ ਸੀ ਨਾ, ਉਹਦਾ 50 ਸਿਰ ਪੱਕਾ ਭਾਰ ਸੀ। ਉਹਦੇ ਅੱਗੇ ਉਹਨੇ 50 ਸਿਰ ਦਾ ਟੋਪਾ ਬੰਨਿਆ ਹੋਇਆ ਸੀ। ਅੰਮ੍ਰਿਤ ਵੇਲੇ ਉੱਠ ਕੇ ਆਪ ਇਸ਼ਨਾਨ ਕਰਨ ਤੋਂ ਪਹਿਲਾਂ 50 ਟੋਪੇ ਉਹਨੇ ਪਾਣੀ ਦੇ ਕੱਢਣੇ, ਗੁਰੂ ਕੇ ਸਿੱਖਾਂ ਨੂੰ ਇਸ਼ਨਾਨ ਕਰਾਉਣੇ। ਫਿਰ ਉਹਦੇ ਬਾਅਦ ਆਪ ਇਸ਼ਨਾਨ ਕਰਕੇ ਤੇ ਫਿਰ ਉਹ ਸਤਿਗੁਰ ਸਾਹਿਬ ਜੀ ਦੇ ਇਲਾਹੀ ਨਾਮ ਦੇ ਵਿੱਚ ਸੂਰਜ ਚੜ੍ਹੇ ਤੱਕ ਜੁੜਿਆ ਰਹਿੰਦਾ ਸੀ। ਇਸ ਵਾਹ ਸਾਹਿਬ ਜੀ ਕਹਿੰਦੇ ਗੁਰੂ ਨੇ ਬਜਾ ਦਿੱਤਾ ਤੇ ਉਹਦਾ ਮਨ ਤੀਰਥ ਬਣ ਗਿਆ, ਉਹਦਾ ਮਨ ਕਾਂਸੀ ਬਣ ਗਿਆ। ਉਹ ਕਾਂਸੀ ਏ ਉਹਦੀ ਸਿੱਖ ਦੀ ਸੰਗਤ ਕੀਤੀ ਆ, ਤੈਨੂੰ ਤੀਰਥ ਮਿਲ ਜਾਂਦਾ ਵੇ, ਸਿੱਖ ਦੀ ਸੰਗਤ ਕੀਤੀ ਆ, ਤੇਰਾ ਜਨਮ ਸਫਲ ਹੋ ਜਾਂਦਾ। ਇਹ ਸਤਿਗੁਰ ਨੇ ਬਾਤ ਕੀਤੀ। 68 ਤੀਰਥ ਸੰਗ ਰਹਿ ਹੈ,

ਨਹੀਂ ਜੇ ਗੁਰੂ ਕੋਲੇ ਆਉਣਾ ਗੁਰੂ ਕੇ ਚਰਨਾਂ ਵਿੱਚ ਪਤਾ ਨਹੀਂ ਕਿੰਨੇ ਤੀਰਥ ਨੇ 68 ਤੀਰਥਾਂ ਦੀ ਵੀ ਗੱਲ ਛੱਡ ਕੇ ਗੁਰੂ ਕੋਲੇ ਆਉਣਾ ਨਾਨਕ ਗੁਰ ਸੰਤੋਖ ਰੁੱਖ ਗੁਰੂ ਕੋਲੇ ਆਇਆ ਜਿਹੜਾ ਤੇਰਾ ਮਨ ਭੁੱਖਾ ਭੁੱਖਾ ਕਰਦਾ ਸੀ ਉਹ ਸੰਤੋਖੀ ਹੋ ਜਾਂਦਾ ਧਰਮ ਫੁੱਲ ਗੁਰੂ ਕੋਲੇ ਆਉਣਾ ਹੈ ਤੇਰੇ ਕੋਲੇ ਧਰਮ ਦੇ ਫੁੱਲ ਖਿੜਦੇ ਆ ਵੇਖਣ ਵਾਲਾ ਵੇਖਦਾ ਵੀ ਕਿਹਾ ਇਹਦੇ ਕੋਲੇ ਧਰਮ ਦੀ ਵਿਚਾਰ ਹੈਗੀ ਧਰਮ ਦੇ ਫਲ ਗਿਆਨ ਜਿੱਥੇ ਤੈਨੂੰ ਧਰਮ ਦੇ ਫੁੱਲ ਖਿੜਦੇ ਆ ਉੱਥੇ ਤੈਨੂੰ ਗਿਆਨ ਦਾ ਫਲ ਗੁਰੂ ਕਿਰਪਾ ਦਾ ਮਿਲਦਾ ਰਸ ਰਸਿਆ ਹਰਿਆ ਸਦਾ ਇਹਦੇ ਗੁਰੂ ਕੋਲੇ ਆਉਣ ਕਰਕੇ ਉਹਨਾਂ ਤੀਰਥਾਂ ਤੇ ਜਾ ਕੇ ਖੁਸ਼ਕ ਹੋਇਆ ਸਗਾ ਟਿਕਾ ਨਹੀਂ ਆਇਆ ਮਨ ਨੂੰ ਪਰ ਗੁਰੂ ਕੋਲੇ ਆਇਆ ਉਸ ਵਾਹਿਗੁਰੂ ਨੇ ਕਿਰਪਾ ਕੀਤੀ ਤੂੰ ਰਸੇ ਫਲ ਵਰਗਾ ਹੋ ਗਿਆ ਰਸ ਰਸਿਆ ਸਦਾ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਇਹਦੇ ਪੂਰਾ ਪੱਕਿਆ ਪੂਰਾ ਫਲ ਮਿਲਿਆ ਹੈ ਜਿਹੜਾ ਧਿਆਨ ਉਸ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ ਚ ਲੱਗ ਗਿਆ ਜਦੋਂ ਗੁਰੂ ਕੋਲ ਆਇਆ ਸਤਿਗੁਰ ਦੀਆ ਬੁਝਾਏ ਜਦੋਂ ਗੁਰੂ ਨੇ ਗਿਆਨ ਦਿੱਤਾ ਜਿਨ ਹਰ ਹਿਰਦੇ ਰਿਹਾ ਸਮਾਏ ਜਿਨ੍ਹਾਂ ਦੇ ਹਿਰਦੇ ਵਿੱਚ ਉਹਦਾ ਨਾਮ ਸਮਾਇਆ ਜਿਨ੍ਹਾਂ ਹਿਰਦੇ ਵਿੱਚ ਨਹੀਂ ਸਮਾਇਆ ਹਿਰਦੇ ਚ ਨਾਮ ਨਹੀਂ ਵਸਿਆ ਜਨ ਜਿਨ ਹਰ ਹਿਰਦੇ ਨਾਮ ਨਾ ਬਸਿਓ ਤਿੰਨ ਮਾਤ ਕੀਜੇ ਹਰ ਬਾਂਝਾ ਉਹਨਾਂ ਨੇ ਆਪਣੀ ਮਾਂ ਨੂੰ ਵੀ ਲਾਮਾ ਦੋ ਸਵਸਥ ਸਾਹਿਬ ਜੀ ਕਹਿੰਦੇ ਗੁਰੂ ਕੋਲੇ ਆ ਤਾਂ ਕਿ ਤੇਰੀ ਮਾਂ ਨੂੰ ਕੋਈ ਲਾਮਾ ਨਾ ਦੇਵੇ ਨਾਨਕ ਸਤਿਗੁਰ ਮਿਲਿਆ ਹੁਕਮ ਬੁੱਝਿਆ ਏਕ ਵਸਿਆ ਮਨ ਆਏ ਜਿਹਨੇ ਗੁਰੂ ਨੂੰ ਮਿਲਿਆ ਗੁਰੂ ਨੇ ਇੱਕ ਦੀ ਗੱਲ ਕੀਤੀ ਗੁਰੂ ਤੋਂ ਬਿਨਾਂ ਕਿਸੇ ਨੇ ਇੱਕ ਦੀ ਗੱਲ ਨਹੀਂ ਕੀਤੀ ਗੁਰੂ ਨੇ ਆ ਕੇ ਸੁਣਿਆ ਵੀ ਉਹ ਇੱਕ ਤੇ ਸਾਰੇ ਇੱਕੋ ਜਿਹੇ ਨੇ ਕਿਹਨੂੰ ਆਖਿਆ ਕਰਤਾ ਕਰੀਮ ਸੋਈ ਉਹ ਵਾਹਿਗੁਰੂ ਹੀ ਕਰਤਾ ਹੈ ਕਰੀਮ ਉਹੀ ਕਿਰਪਾ ਕਰਤਾ ਹੈ ਰਾਜ ਕਰਹੀਮ ਓਈ ਰਜਕ ਦੇਣ ਵਾਲਾ ਓਏ ਰਹਿਮਤ ਵਰਤਾਉਣ ਵਾਲਾ ਓਏ ਦੂਸਰੋ ਨਾ ਭੇਦ ਕੋਈ ਕੋਈ ਦੂਜਾ ਨਹੀਂ ਹੈਗਾ ਭੇਦ ਰੱਖਣ ਵਾਲਾ ਭੂਲ ਭਰਮ ਮਾਨਵੋ ਕਿਸੇ ਦੂਜੇ ਨੂੰ ਕਿਤੇ ਭੁੱਲ ਕੇ ਮਨ ਬੈਠੇ ਇਹ ਨਾ ਕਰੇ ਮਾਨਸ ਕੀ ਜਾਤ ਸਭੈ ਹੈ ਸਾਰੀ ਮਨੁੱਖਾ ਜਾਤੀ ਇੱਕ ਹੈ ਪਹਿਚਾਣ ਬੋ ਇੱਕ ਨੂੰ ਪਛਾਣਨਾ ਦੇਹੋਰਾ ਮਸੀਤ ਸੋਈ ਪੂਜਾ ਨਿਮਾਜ ਕੋਈ ਤੈਨੂੰ ਕਹੇ ਮੰਦਰ ਜਾ ਆਖੀ ਮੇਰਾ ਮੰਦਰ ਮੇਰਾ ਵਾਹਿਗੁਰੂ ਤੈਨੂੰ ਕਹੇ ਮਸਜਿਦ ਜਾ ਕਹਿ ਮੇਰੀ ਮਸਜਿਦ ਮੇਰਾ ਵਾਹਿਗੁਰੂ ਤੈਨੂੰ ਕੋਈ ਕਹਿ ਪੂਜਾ ਕਰ ਲੈ ਕਿ ਮੇਰੀ ਪੂਜਾ ਉਸ ਵਾਹਿਗੁਰੂ ਦਾ ਨਾਂ ਲੈ ਤੈਨੂੰ ਕਹਿ ਨਮਾਜ਼ ਕਰ ਲੈ ਕਿ ਮੇਰੀ ਨਮਾਜ਼ ਉਸ ਵਾਹਿਗੁਰੂ ਕਾਲ ਪੁਰਖ ਦਾ ਨਾਂ ਲੈਣਾ ਇਦੂ ਸਵਾ ਮੇਰਾ ਨਹੀਂ ਨਾਨਕ ਸਤਿਗੁਰ ਮਿਲਿਆ ਹੁਕਮ ਬੁੱਝਿਆ ਏਕ ਵਸਿਆ ਮਨ ਆਏ ਜੋ ਤੁਧ ਭਾਵੇ ਸਭ ਸੱਚ ਹੈ ਜਿਹੜਾ ਵਾਹਿਗੁਰੂ ਅਕਾਲ ਪੁਰਖ ਤੈਨੂੰ ਪਾਉਂਦਾ ਨਾ ਸੱਚ ਉਹ ਹੈ ਜਿਹੜਾ ਤੈਨੂੰ ਨਹੀਂ ਪਾਉਂਦਾ ਉਹ ਸੱਚ ਨਹੀਂ ਉਹਦੇ ਅੰਦਰ ਕੂੜ ਵਰਤ ਰਿਹਾ ਹੈ ਜਿਹਦੇ ਅੰਦਰ ਕੂੜ ਵਰਤ ਰਿਹਾ ਹੈ ਉਹਨੂੰ ਸੱਚ ਸੁਣਨਾ ਵੀ ਔਖਾ ਹੈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੀ ਸੱਚ ਬੋਲੇਗਾ ਕੂੜੀ ਨੂੰ ਅੱਕ ਲੱਗੇ ਲੇਕਿਨ ਤੂੰ ਸੱਚ ਬੋਲੇਗਾ ਜਿਹਦੇ ਅੰਦਰ ਸੱਚ ਏ ਉਹ ਤੇਰੇ ਕੋਲ ਹੱਥ ਜੋੜੇਗਾ ਵੀ ਮੇਰੇ ਤੇ ਕਿਰਪਾ ਕਰ ਦੇ ਫਿਰ ਜਿਹਦੇ ਕੋਲ ਸੱਚ ਏ ਉਹ ਸੱਚ ਵਿੱਚ ਸਮਾਏਗਾ ਸੱਚੇ ਰਹੇ ਸਮਾਏ ਉਹ ਉਸ ਵਾਹਿਗੁਰੂ ਅਕਾਲ ਪੁਰਖ ਵਿੱਚ ਸਮਾ ਜਾਏਗਾ ਜਿਹੜਾ ਉਹਦੇ ਵਿੱਚ ਸਮਾ ਗਿਆ
ਉਹਦੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫੁਰਮਾਨ ਦੀ ਵਿਚਾਰ ਕਰਾਈ, ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ ਕਰਿਓ, ਹੋਈਆਂ ਭੁੱਲਾਂ ਦੀ ਮਾਫੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਹੈ ਘਰ ਨਾਮ ਨੂੰ ਦਿਆ ਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਬਣ ਸਕਿਆ। ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਟ ਕੀਤਾ ਤਨ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਨਾਬ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਆਵੇ ਚੇਤੇ ਆਮਨ ਗਾ ਸਦਗਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਿਹਰਾਂ ਬਖਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ। ਅੰਮ੍ਰਿਤ ਵੇਲੇ ਤੋਂ ਹੀ ਆਪ ਜੀ ਦਰਬਾਰ ਵਿੱਚ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਪ੍ਰੰਤ ਆਪ ਜੀ ਨੇ ਪ੍ਰਕਾਸ਼ ਮਨ ਹੋ ਕੇ ਦਰਸ਼ਨਦਾਰੇ ਬਖਸ਼ੇ। ਪ੍ਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਨੇ ਸਾਹਿਬ ਜੀ ਦੇ ਪਾਠ ਪੰਜਾਬਾਣੀਆਂ ਦਿਨੇ ਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੇ ਸ਼ਬਦ ਵਿਚਾਰ ਛੇ ਬੋੜੀ ਆਨੰਦ ਸਾਹਿਬ ਜੀ ਕੇ ਜਾਵੇ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਏ ਉਹਨਾਂ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਂਹ ਵਾਸਤੇ ਸਤਿਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਾਉਣਾ ਸੰਗਤ ਦੀ ਹਾਜ਼ਰੀ ਦਿਲ ਭੇਟਾ ਕੀਤੀ ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ ਪਰਿਵਾਰਾਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾ ਮੁੱਛਿਆ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਿਆਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮੈ ਦੁਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧਰ ਲੋਭ ਮੋਹ ਵਸ ਕਰੇ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਵਨ ਦਰੀਆਓ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪ੍ਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ।

आए अठसठ तीरथ तिस संग रहे हैं जिन हर हृदय रहया समाए। नानक

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀਵਨ ਭਾਗੀ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ ਅੰਮ੍ਰਿਤ ਵੇਲੇ ਤੋਂ ਹੀ ਆਪ ਜੀ ਨੇ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਦੇ ਜਾਪ ਕੀਤੇ, ਨਾਮ ਸਿਮਰਨ ਹੋਏ, ਉਪਰੰਤ ਗੁਰੂ ਮਹਾਰਾਜ ਦੇ ਸੋਹਣੇ ਤਖਤਾਂ ਬਿਰਾਜ ਦਰਸ਼ਨਦਾਰੀ ਬਖਸ਼ਿਸ਼ ਕੀਤੇ, ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜਾਂ ਬਾਣੀਆਂ ਦੇ ਨਿਤਨੇਮ, ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ, ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੀ ਸ਼ਬਦ ਵਿਚਾਰ, ਅਰਦਾਸ ਬੇਨਤੀ ਪੱਤਰ ਹੁਕਮ ਸਰਵਣ ਕੀਤੇ ਹਨ। ਗੁਰੂ ਘਰ ਵਿਖੇ ਸੇਵਾਵਾਂ ਕਰਕੇ, ਨਾਮ ਜਪ ਕੇ, ਪਵਿੱਤਰ ਬਾਣੀ ਪੜ੍ਹ ਸੁਣ ਕੇ, ਕਥਾ ਕੀਰਤਨ ਸਰਵਣ ਕਰਕੇ, ਗੁਰੂ ਘਰ ਵਿਖੇ ਸੇਵਾਵਾਂ ਕਰਕੇ ਆਪ ਜੀ ਨੇ ਲਾਹੇ ਪ੍ਰਾਪਤ ਕੀਤੇ ਹਨ। ਗੁਰੂ ਮਹਾਰਾਜ ਕਿਰਪਾ ਕਰਨ ਆਪ ਇਸ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕਰੋ ਗੁਰੂ ਸਿੱਖੀ ਜੀਵਨ ਨਾਮ ਦਾਨ ਬਖਸ਼ਣ। ਇੱਥੇ ਅੰਮ੍ਰਿਤ ਵਾਲੀ ਦੀਵਾਨ ਦੀ ਸੰਪੂਰਨਤਾ ਹੈ ਜੀ। ਪੰਥ ਦੀ ਮਹਾਨ ਸ਼ਖਸੀਅਤ, ਸੱਚਖੰਡ ਵਾਸੀ, ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵੀਰ ਸਿੰਘ ਖੰਨੇ ਵਾਲਿਆਂ ਦੀ ਵੀਹਵੀਂ ਬਰਸੀ ਦੇ ਸੰਬੰਧ ਵਿੱਚ ਆਉਣ ਵਾਲੇ ਐਤਵਾਰ ਦੇ ਸ਼ਾਮ ਦੇ ਜੋ ਨਾਮ ਸਿਮਰਨ ਹੁੰਦੇ ਹਨ, ਸ਼ਾਮ ਦੇ ਦੀਵਾਨ ਹਨ, ਆਉਣ ਵਾਲੇ ਐਤਵਾਰ ਦੀਵਾਨ ਸਾਜਰੇ ਹਨ। ਆਪ ਜੀ ਨੇ ਬਤ ਬਧਾਜਨ ਪਰ ਕੇ ਲਾਹੇ

ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚ

ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਕਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਕਹੇ ਨਾ ਕੋਏ

ਰੱਖੀਏ ਭਾਉ ਦੁੱਖ ਪਰ ਹਰਸੋ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬਜਾਈ।

ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇਕ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਹਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਉਰ ਖਾਏ ਕਹਿ ਜਸ ਕੀਰਤ ਜਗ ਲੇ ਜੀ।

ਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਝੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਤ ਸਿਉ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ

ਹਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਇ। ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਚੇ ਭਾਵੇ ਦਰਗੈ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ, ਜੇ ਕੋ ਕਹੇ ਕਰੇ ਵਿਚਾਰ, ਕਰਤੇ ਕਹਿ ਕਰਨੇ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁਝੈ

ਆਓ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਓ, ਅਸੰਖ ਪੂਜਾ ਅਸੰਖ ਤਪ ਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾ ਤਾਰ, ਅਸੰਖ ਸੂਰ ਮੋਹ ਭਕ ਸਾਰ, ਅਸੰਖ ਮੋਨ ਲੈ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਸੰਖ ਪਾਪੀ ਪਾਪ ਕਰ ਜਾਹੇ, ਸੰਖ ਕੂੜਿਆਰ ਕੂੜੇ ਫਿਰਾਹੇ, ਸੰਖ ਮਲੇਸ਼ ਮਲ ਭੱਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨਿਜ ਕਹੈ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ, ਅਸੰਖ ਕਹੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ।

ਆਵੇ ਨਾਹੀ ਕੋ ਥਾਉ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਏ ਹੱਥ ਪੈਰ ਤਨ ਦੇਹ ਪਾਣੀ, ਧੋਤੇ ਉਤਰ ਸਖੇ ਮੂਤ ਪਲੀਤੀ, ਕੱਪੜ ਹੋਏ ਦੇ ਸਾਬੂਣ ਲਈ।

ਹੁਕਮੀ ਆਪ ਜਾਹੁ ਤੀਰਥ ਤਪ ਦਇਆ ਦਤ ਦਾਨ ਜੇ ਕੋ ਭਾਵੇ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਹੋ ਕਵਣ ਸੁਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈ ਆਪਣ

ਕਿਵ ਕਰ ਆਖਾਂ ਕਿਵ ਸਲਾਹੀ, ਕਿਉ ਵਰਣੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੇ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੈ, ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ। ਪਾਤਾਲਾਂ ਪਾਤਾਲ ਲੱਖ ਗਾਸਾਂ ਗਾਸ, ਓੜਕ ਓੜਕ ਭਾਲ ਥੱਕੇ।

ਸਾਲਾਹੇ ਤੀ ਸੁਰਤ ਨ ਪਾਇਆ ਨਦੀਆ ਅਤੈ ਵਾਹ ਪਵੇ ਸਮੁੰਦ ਨ ਜਾਣੀਐ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਾਨਾ ਕੀੜੀ ਤੁਲ ਨ ਹੋਵਨੇ ਜੇ ਤਸ ਮਨੋ ਨ ਵਿਸਰੈ ਅੰਤ ਨ ਸਿਵਤੀ ਕਹਿਣ ਨ ਅੰਤ ਅੰਤ ਨ ਕਰਣੇ ਦੇਣ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ।

ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ। ਜੇ ਕੋ ਖਾਏ ਕੇ ਆਖਣ ਪਾਏ, ਉਹ ਜਾਣੇ ਜੀਤਿਆ ਮੋਹ ਖਾਏ। ਆਪੇ ਜਾਣੇ ਆਪੇ ਦੇ, ਆਖੇ ਸੇ ਪੇ ਕਹੀ ਕੇ। ਜਿਸ ਨੂੰ ਬਖਸੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਮੁੱਲ ਭੰਡਾਰ। ਅਮੁੱਲ ਆਵੇ ਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ। ਮੁੱਲ ਧਰਮ ਮੁੱਲ ਦੀ ਬਾਣ, ਮੁੱਲ ਤੁਲ ਅਮੁੱਲ ਪ੍ਰਵਾਣ। ਮੁੱਲ ਬਖਸੀਸ ਮੁੱਲ ਨਿਸ਼ਾਨ, ਮੁੱਲ ਕਰਮ ਅਮੁੱਲ ਪ੍ਰਮਾਣ। ਅਮੁੱਲੋ ਮੁੱਲਾ ਕਿਆ ਨਾ ਜਾਏ, ਆਖ ਆਖ ਰਹੇ ਲੈਵ ਲਾਏ। ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰੇ ਵਖਿਆਣੀ। ਆਖੇ ਪਰਮੇ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ। ਆਖੇ ਈਸਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ। ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੋਨ ਜਨ ਸੇਵ ਕੇਤੇ। ਆਖੇ ਆਖਣ ਪਾਹੇ ਕੇਤੇ, ਕਹਿ ਕਹਿ ਉੱਠ ਉੱਠ ਜਾਹੇ। ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ। ਜੇਵੜ ਭਾਵੇ ਤੇਵੜ ਹੋਏ, ਨਾਨਕ ਜਾਣੇ ਸਾਚਾ ਸੋਏ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੇ ਸਰ ਗਵਾਰਾਂ ਗਵਾਰ। ਸੋਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਵ ਸੰਭਾਲੇ। ਵਾਜੇ ਨਾਦ ਅਨੇਕ ਸੰਖਾ, ਕਿਤੇ ਵਾਵਣ ਹਾਰੇ। ਕਿਤੇ ਰਾਗ ਭਰੀ ਸੋ ਕਹੀਨ, ਕਿਤੇ ਗਾਵਣ ਹਾਰੇ। ਗਾਵੇ ਤੁਹਨੋ ਪੌਣ ਪਾਣੀ ਬੈਸਾਂਤਰ, ਗਾਵੇ ਰਾਜਾ ਧਰਮ ਦੁਆਰੇ। ਗਾਵੇ ਚਿੱਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। ਗਾਵੇ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ। ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ। ਗਾਵੇ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ। ਗਾਵਨ ਪੰਡਿਤ ਪੰਡ ਰਖੀ ਸਰ, ਜੁਗ ਜੁਗ ਵੇਦਾ ਨਾਲੇ। ਗਾਵੇ ਜੋ ਗਾਵੇ ਮੋਹਣੀਆਂ ਮਨਮੋਹਨ, ਸੁਰਗਾ ਮੱਛ ਪਿਆਲੇ। ਗਾਵਨ ਰਤਨ ਵਪਾਏ ਤੇਰੇ ਅੜਸਠ ਤੀਰਥ ਨਾਲੇ। ਗਾਵੇ ਨੂੰ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ। ਗਾਵਨ ਪੰਡਿਤ ਪੰਡ ਰਖੀ ਸਰ, ਜੁਗ ਜੁਗ ਵੇਦਾ ਨਾਲੇ। ਗਾਵੇ ਮੋਹਣੀਆਂ ਮਨਮੋਹਨ, ਸੁਰਗਾ ਮੱਛ ਪਿਆਲੇ। ਗਾਵਨ ਰਤਨ ਪਾਏ ਤੇਰੇ ਅੜਸਠ ਤੀਰਥ ਨਾਲੇ। ਗਾਵੇ ਜੋਤ ਮਹਾਬਲ ਸੂਰਾ, ਗਾਵੇ ਖਾਣੀ ਚਾਰੇ। ਗਾਵੇ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਸੇ ਤੁਧ ਨੂੰ ਗਾਵੇ ਜੋ ਤਦ ਭਾਵਨ ਰੱਤੇ।

ਨਿਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੋਤਿਹ ਦੀ ਵਡਿਆਈ ਜੋਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਸ਼ਾ ਸਾਹ ਪਦ ਸਾਹਿਬ ਨਾਨਕ ਰਹਿਣ ਜਾਈ ਬੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਬਭੂਤ ਅਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤਾ ਦੇ ਤਿਸਿਆ ਦੇ ਸਿਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਕੀ ਰਹਿਦ ਸਹਿਦ ਅਵਰਾ ਸਾਧ ਸੰਯੋਗ ਵਿਯੋਗ ਦੇ ਕਾਰਜ ਲਾਭ ਹੈ ਲੇਖੇ ਆਵੇ ਭਾਗ ਆਦੇ ਤਿਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਣ ਜਿਵ ਤਿਸ ਭਾਵੈ ਤਿਵੇ ਚਿਲਾਵੈ ਜੇ ਹੋਵੇ ਫਰਮਾਣ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਿਡਾਣ ਆਦੇ ਤਿਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ

ਸੇ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਏ ਲਖਵੀਸ ਲੱਖ ਲੱਖ ਗੇੜਾ ਆਕੀ ਹੈ ਏਕ ਨਾਮ ਜਗਦੀਸ ਏਤ ਰਾਹੇ ਪਦ ਪਵੜੀਆਂ ਚੜੀਏ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ ਆਖਣ ਜੋਰ ਚੁਪੇ ਨਹਿ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨ ਸੋਰ ਜੋ ਨ ਸਰਤੀ ਗਿਆਨ ਵਿਚਾਰ ਜੋ ਨ ਜੁਗਤੀ ਛੁਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ

ਤਿੱਥੇ ਸੋਹਨ ਪੰਜ ਪਰਵਾਣ ਨਦਰੀ ਕਰਮ ਪਵੇ ਨਿਸਾਣ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪੌਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ

ਚੰਡ ਤਥੈ ਨਾਦ ਬਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਥੇ ਘਾੜਤ ਘੜੀਏ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹੇ ਪਿੱਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਂਬਲਸੂਰ ਤਨ ਮੈਂ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰੇ ਨਾ ਠਾਕੇ ਜਾਹੇ ਜੈਨ ਕੈ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋ ਕਰਹਿ ਨੰਦ ਸੱਚਾ ਮਨ ਸੋਏ ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਭਾਂਡਾ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ। ਸਿਮਰੋਂ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਬਦ ਬਜਾਏ। ਤੇਗ ਬਹਾਦਰ ਸਿਮਰਿਆ ਹੈ ਗੁਰ ਨਾਮ ਦਿਆ ਵਹਿਤਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਬਣ ਸਕਿਆ। ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ ਦਿਨ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇ ਨਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤੇ ਆਮਨ ਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛ ਰਿਆ। ਦੇਖ ਦੇਖ ਫਤਿਹ ਬਿਰਧ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨਿਮ ਮਤ ਚੀਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ। ਅਕਾਲ ਪੁਰਖ ਆਪਣੇ ਬੰਦੇ ਸਦਾ ਸਾਹੀ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰਧਾਮਾਂ ਦੇ ਜਨਤ ਪੰਥ ਨੂੰ ਵਿਛੋੜਿਆ ਗਿਆ ਕੁਲ ਦਰਸ਼ਨ ਦੀਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੇ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਕਾ ਸੇਵਕ ਪਰਿਵਾਰ ਬਲਬੀਰ ਸਿੰਘ ਵੱਲੋਂ ਸਰ ਜੀ ਦੀ ਕਾਮਯਾਬੀ ਵਾਸਤੇ ਤੰਦਰੁਸਤੀਆਂ ਵਾਸਤੇ ਆਪ ਦੇ ਚਰਨ ਪਸਦਿਆਂ ਹੋਇਆਂ ਪ੍ਰਸੰਨ ਤੁਰਕੀ ਬਾਣੀ ਦੇ ਸ੍ਰੀ ਅਖੰਡ ਸਾਹਿਬ ਪ੍ਰਾਰੰਭ ਕਰਵਾਏ ਹਨ ਕਰਵਾਏ ਸਨ। ਆਪ ਜੀ ਨੇ ਸੰਪੂਰਨਤਾ ਬਖਸ਼ਿਸ਼ ਕੀਤੀਆਂ ਹਨ ਕਿਰਪਾ ਕਰਨੀ ਬਲਬੀਰ ਸਿੰਘ ਦੇ ਸਿਰ 'ਤੇ ਮਿਹਰ ਪ੍ਰਾਰਥਨਾ 'ਚ ਸਰ ਜੀ ਕਾਮਯਾਬੀ ਦੀ ਅਤੇ ਤੰਦਰੁਸਤੀਆਂ ਬਖਸ਼ਣੀਆਂ। ਪਰਿਵਾਰ ਵੱਲੋਂ ਇਸ ਸੰਬੰਧ ਆਪ ਜੀ ਨੂੰ ਸੁਣਨ ਵਾਲੇ ਭੇਟ ਕਰਦੇ ਅੰਗੀਕਾਰ ਕਰਨੇ ਦੇਖ ਸਜ ਕੇ ਹਾਜ਼ਰ ਦਰ 'ਤੇ ਪ੍ਰਵਾਨ ਮੈਂ ਪ੍ਰਵਾਨ ਪ੍ਰਸ਼ਾਦ ਵਰਤਾਉਣ ਦੀ ਆਗਿਆ ਬਖਸ਼ੋ। ਸ੍ਰੀ ਅਖੰਡ ਸਾਹਿਬ ਜੀ ਕੀ ਸੰਪੂਰਨਤਾ ਜੀ ਕੀ ਅਰਦਾਸ ਜਪ ਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ ਪੁੱਛੋ ਮਾਫ਼ ਕਰਨੀ ਸੋ ਬੇਨਤੀਆਂ ਪਰਿਵਾਰ ਦੀਆਂ ਗੁਰਮਸਾਰ ਪ੍ਰਵਾਨ ਕਰਦੇ ਹਾਂ। ਬਖਸ਼ੋ ਲਾਈ ਸ੍ਰੀ ਮੁਖਵਾਕ ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਛੱਡਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ।

तो मैं चढ़ के और ना जाऊं जोर से।

ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ।

ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਏਕ ਤੂੰ ਹੀ ਵਾਹਿਗੁਰੂ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ
1: ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ
0: ਸ਼੍ਰੀ ਹਰਿਕ੍ਰਿਸ਼ਨ ਪਿਆਰੀ
1: ਹੈ ਜਿਸ ਜਿੱਥੇ ਸਭ ਦੁੱਖ ਜਾਏ
0: ਸ਼੍ਰੀ ਹਰਿਕ੍ਰਿਸ਼ਨ
1: ਤੇ ਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ
0: ਸ਼੍ਰੀ
1: ਹਰਿਕ੍ਰਿਸ਼ਨ ਤੇ ਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ
0: ਸ਼੍ਰੀ
1: ਹਰਿਕ੍ਰਿਸ਼ਨ ਤੇ ਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ
0: ਸ਼੍ਰੀ
1: ਹਰਿਕ੍ਰਿਸ਼ਨ ਤੇ ਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ
0: ਧੰਨ ਗੁਰੂ ਤੇਗ
1: ਬਹਾਦਰ ਸਿਮਰੀ ਕਰ ਨਾਮੇ ਦਿਆਲਤਾ
0: ਸਭ ਥਾਈ
1: ਹੋਏ ਸਹਾਇ
0: ਧੰਨ ਗੁਰੂ ਤੇਗ ਬਹਾਦਰ ਸਿਮਰੀ
1: ਕਰ ਨਾਮੇ ਦਿਆਲਤਾ ਸਭ ਥਾਈ ਹੋਏ ਸਹਾਇ ਧੰਨ ਗੁਰੂ ਤੇਗ ਬਹਾਦਰ ਸਿਮਰੀ ਕਰ ਨਾਮੇ ਦਿਆਲਤਾ ਸਭ ਥਾਈ ਹੋਏ ਸਹਾਇ ਧੰਨ ਗੁਰੂ ਤੇਗ ਬਹਾਦਰ ਸਿਮਰੀ
0: ਕਰ ਨਾਮੇ
1: ਦਿਆਲਤਾ
0: ਸਭ ਥਾਈ
1: ਹੋਏ ਸਹਾਇ ਧੰਨ ਗੁਰੂ ਤੇਗ ਬਹਾਦਰ ਸਿਮਰੀ ਕਰ ਨਾਮੇ ਦਿਆਲਤਾ
0: ਸਤਿ ਗੁਰ ਆਇਓ ਸ਼ਰਨ ਤੁਹਾਰੀ

ਸਾਹਿਬ ਜੀਓ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ

ਔਰ ਸਾਰੇ ਰਲ ਕੇ ਉਸ ਵਿਛੜੀ ਰੂਹ ਲਈ ਅਰਦਾਸ ਕਰੀਏ। ਗੁਰੂ ਚਰਨਾਂ ਵਿੱਚ ਦੇਹੋ ਸਜਣ ਸੀਸੜੀਆਂ, ਜੋ ਹੋਵੇ ਸਭ ਸੋ ਮੇਰੀ।

ਤਿੰਨ ਸਗਲੀ ਚਿੰਤ ਮਿਟਾਈ ਦੇ ਸ੍ਰੀ ਸਹਿਜ ਪੜਦੇ ਭੋਗ ਪਾਏ ਗਏ। ਉਪਰੰਤ ਗੁਰਬਾਣੀ ਸ਼ਬਦ ਕੀਰਤਨ ਹੋਇਆ। ਛੇ ਪੁੜੀ ਅਨੰਦ ਸਾਹਿਬ ਜੀ ਦੇ ਪਾਠ ਹੋਏ। ਪਾਤਸ਼ਾਹ ਜੀ ਇੱਕ ਨਹੀਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ। ਅਨਜਾਨ ਬੱਚੇ ਸਮਝ ਕੇ ਮੁਆਫ ਕਰਨਾ। ਪੜ੍ਹੀ ਸੁਣੀ ਬਾਣੀ ਦਾ ਭਾਵ ਵਿਛੜੀ ਆਤਮਾ ਸਰਦਾਰ ਰਾਏ ਸਿੰਘ ਜੀ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ। ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ। ਪਰਿਵਾਰ ਵੱਲੋਂ ਆਪ ਜੀ ਨੂੰ ਸੋਹਣੇ ਰੁਮਾਲੇ ਹਾਜ਼ਰ ਕੀਤੇ ਗਏ ਨੇ, ਆਪ ਅੰਗੀਕਾਰ ਕਰਨਾ। ਪਰਿਵਾਰ ਦੇ ਲੋਕ ਪਰਲੋਕ ਵਿੱਚ ਪੜਦੇ ਕਜਲੇ

ਗੁਰੂ ਪਾਤਸ਼ਾਹ ਜੀ ਇਸ ਵੇਲੇ ਹਾਜ਼ਰੀ ਦਰ ਕਰ ਸਤਿਖੰਡ ਵਿਖੇ ਪ੍ਰਵਾਨ ਕਰਨਾ ਦਰੋਂ ਘਰੋਂ ਪਾਵਨ ਅਟਲ ਹੁਕਮਨਾਮੇ ਬਚਕੇ ਕਿਰਤਾਰਥ ਕਰਨਾ ਜੀਓ ਸਰਦਾਰ ਰਾਏ ਸਿੰਘ ਜੀ ਨੂੰ ਚਰਨਾਂ ਵਿੱਚ ਨਿਵਾਸ ਪਿੱਛੋਂ ਪਰਿਵਾਰ ਨੂੰ ਭਾਣਾ ਮਨੰਦਾ ਬਲ ਬਖਸ਼ਿਸ਼ ਕਰਨਾ

ਵਾਹਿਗੁਰੂ ਸਾਹਿਬ ਜੀ ਜੇ ਹਜ਼ਰੀ ਲਿਖਿਆ ਤੇ ਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਸੋ ਕਹੋ ਟਲ ਗੁਰ ਸੇਵੀਐ ਐਨ ਸੁਸ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੁੱਖ ਦੀ ਘੜੀ ਚ ਸ੍ਰੀ ਖੋਈ ਗੁਰੂ ਪਿਆਰੀ ਸਾਧ ਸੰਗਤ ਜੀ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਹੀ ਅੱਜ ਸਤਿਕਾਰਯੋਗ ਸਵਰਗਵਾਸੀ ਸਰਦਾਰ ਰਾਏ ਸਿੰਘ ਜੀ, ਜਿਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ ਹਾਂ, ਸਭ ਤੋਂ ਪਹਿਲਾਂ ਮੈਂ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦਾ ਕਿ ਸਾਨੂੰ ਦਰਸ਼ਨ ਦਿਦਾਰੇ ਦਿੱਤੇ। ਉਸ ਤੋਂ ਉਪਰੰਤ ਪਾਠੀ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਨੇ ਅਤੇ ਅੰਤਿਮ ਅਰਦਾਸ ਕੀਤੀ ਹੈ। ਬਰਾਗਮਈ ਕੀਰਤਨ ਹੋਇਆ ਹੈ, ਬਰਾਗਮਈ ਕੀਰਤਨ ਸਰਵਣ ਕਰਾ ਰਹੇ ਸਨ ਸਤਿਕਾਰਯੋਗ ਭਾਈ ਬਲਜੀ।

ਸੀਤਲ ਰਾਣੀ ਇਹਨਾਂ ਸਾਰਿਆਂ ਨੇ ਪਰਿਵਾਰ ਨੇ ਗੁਰੂ ਜੀ ਦੇ ਚਰਨ ਪਰਸੇ ਨੇ ਅਰਦਾਸ ਬੇਨਤੀ ਕੀਤੀ ਹੈ ਕਿ ਮਹਾਰਾਜ ਜੋ ਵਿਛੜੀ ਰੂਹ ਹੈ ਉਸ ਨੂੰ ਆਪਣੇ ਚਰਨਾਂ ਵਿੱਚ ਸਦੀਵ ਕਾਲ ਵਾਸਤੇ ਨਿਵਾਸ ਬਖਸ਼ਣਾ। ਇਹੀ ਸਾਡੀ ਅਰਦਾਸ ਹੈ। ਗੁਰਦੁਆਰਾ ਸਾਹਿਬ ਫਰੀਮੌਂਟ ਦੇ ਸਮੂਹ ਸੇਵਾਦਾਰ ਆਈ ਹੋਈ ਸੰਗਤ ਅਤੇ ਸਾਰੇ ਪਰਿਵਾਰ ਦੇ ਨਾਲ ਮੈਂ ਦੁੱਖ ਸਾਂਝਾ ਕਰਦਾ ਹੋਇਆ ਗੁਰੂ ਚਰਨਾਂ 'ਚ ਅਰਦਾਸ ਕਰਦਾ ਕਿ ਮਹਾਰਾਜ ਇਸ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ। ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਹੁਣ ਮੈਂ ਬੇਨਤੀ ਕਰਾਂਗਾ, ਜਦੋਂ ਕੋਈ ਵੀ ਪਰਿਵਾਰ ਦਾ ਵੱਡਾ ਚਲਿਆ ਜਾਂਦਾ ਹੈ ਅਤੇ ਉਸ ਦੇ ਵੱਡੇ ਸਪੁੱਤਰ ਦੇ ਸਿਰ 'ਤੇ ਜ਼ਿੰਮੇਵਾਰੀਆਂ ਪੈ ਜਾਂਦੀਆਂ, ਅਸੀਂ ਗੁਰੂ ਘਰ ਦੀ ਮਹਾਰਾਜ ਦੀ ਬਖਸ਼ਿਸ਼ ਬਲੈਸਿੰਗ ਜੋ ਹੈ ਉਹ ਗੁਰੂ ਘਰ ਵੱਲੋਂ ਜੋ ਉਹਨਾਂ ਦੇ ਵੱਡੇ ਸਪੁੱਤਰ ਸਰਦਾਰ ਰਵੀ ਸਿੰਘ ਨੂੰ ਮੈਂ ਬੇਨਤੀ ਕਰਦਾ ਕਿ ਉਹ ਮੱਥਾ ਟੇਕ ਕੇ ਗੁਰੂ ਘਰ ਵੱਲੋਂ ਜੋ ਸਰੋਪੇ ਦੀ ਦਾਤ ਹੈ ਉਹ ਸਤਿਕਾਰ ਜੋ ਗਿਆਨੀ ਨਰਿੰਦਰਪਾਲ ਸਿੰਘ ਜੀ ਪਾਸੋਂ ਮੱਥਾ ਟੇਕ ਕੇ ਆ ਕੇ ਲੈ ਲੈਣ, ਸਰਦਾਰ ਰਵੀ ਸਿੰਘ ਜੀ। ਅਤੇ ਫਿਰ ਇੱਕ ਵਾਰ ਬੇਨਤੀ ਹੈ ਜੋ ਪਰਿਵਾਰ ਵੱਲੋਂ ਵਿਛੜੀ ਹੋਈ ਆਤਮ ਰੂਹ ਦੀ ਸ਼ਾਂਤੀ ਅਤੇ ਉਹਨਾਂ ਦੀ ਮਿੱਠੀ ਯਾਦ ਵਿੱਚ ਆਪ ਸੰਗਤਾਂ ਲਈ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ, ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਧੰਨਵਾਦ, ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਮਹਾਰਾਜ ਇਸ ਨੂੰ ਸਮਰੱਥਾ ਬਖਸ਼ੇ ਅਤੇ ਸਾਰੇ ਪਰਿਵਾਰ ਨੂੰ, ਆਪਣੀ ਮਾਤਾ ਜੀ ਨੂੰ, ਇਹਨਾਂ ਦੀ ਸਾਰਿਆਂ ਦੀ ਦੇਖ ਰੇਖ ਅਤੇ ਇਹ ਜ਼ਿੰਮੇਵਾਰੀਆਂ ਨਿਭਾਉਣ ਦਾ ਮਹਾਰਾਜ ਇਹਨਾਂ ਨੂੰ ਬਲ ਬਖਸ਼ੇ। ਸੋ ਇੱਥੇ ਹੀ ਸਮਾਪਤੀ ਹੈ। ਹੁਣ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਣਗੇ। ਆਓ ਆਪਾਂ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਸਰਵਣ ਕਰੀਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀਓ ਗੌੜੀ ਸੁਖਮਨੀ ਮਹੱਲਾ ਪੰਜਵਾਂ ਸ਼ਲੋਕ ਇੱਕ

0: ਕੇ ਸਿਮਰਨ ਮਨ ਕੀ ਮਿਲ ਜਾਏ,
1: ਅੰਮ੍ਰਿਤ ਨਾਮ ਰਿਤ ਮਾਇਆ ਸਮਾਏ,
0: ਪ੍ਰਭ ਜੀ ਬਸੇ ਸਾਧ ਕੀ ਰਸਨਾ,
1: ਨਾਨਕ ਜਨ ਕਾ ਦਾਸਨ ਦਸਨਾ,
0: ਪ੍ਰਭੋ ਸਿਮਰੇ ਸੇ ਜਨ ਪ੍ਰਵਾਨ,
1: ਪ੍ਰਭੋ ਸਿਮਰੇ ਸੇ ਪੁਰਖ ਪ੍ਰਧਾਨ,
0: ਪ੍ਰਭੋ ਸਿਮਰੇ ਸੇ ਬੇ ਮੋਹਤਾਜ,
1: ਪ੍ਰਭੋ ਸਿਮਰੇ ਸੇ ਸਰਬ ਕੇ ਰਾਜੇ,
0: ਪ੍ਰਭੋ ਸਿਮਰੇ ਸੇ ਸੁਖਵਾਸੀ,
1: ਪ੍ਰਭੋ ਸਿਮਰੇ ਸਦਾ ਬਿਨਾਸੀ,
0: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ,
1: ਨਾਨਕ ਜਾਨਕੀ ਮੰਗੇ ਰਵਾਲਾ,
0: ਪ੍ਰਭੋ ਸਿਮਰੇ ਸੇ ਪਰ ਉਪਕਾਰੀ,
1: ਪ੍ਰਭੋ ਸਿਮਰੇ ਤਿੰਨ ਸਤ ਬਲਿਹਾਰੀ,
0: ਪ੍ਰਭੋ ਸਿਮਰੇ ਸੇ

0: ਸਿਮਰਨ ਕਰ ਭਗਤ ਪ੍ਰਟਾਏ,
1: ਹਰ ਸਿਮਰਨ ਲਗ ਬੇਦੋ ਪਾਏ,
0: ਹਰ ਸਿਮਰਨ

0: ਮਚੇ
1: ਜੋ ਛੱਡਣਾ ਸੋ ਅਸਥਿਰ ਕਰ ਮਾਨੇ
0: ਜੋ ਹੋ ਵਣ ਸੋ ਦੂਰ ਪਰਾਨੇ
1: ਤੋੜ ਜਾਏ ਤਿਸ ਕਾ ਸਰਮ ਕਰੇ
0: ਸੰਗ ਸਹਾਈ ਦਿਲ ਸਰ ਹਰੇ
1: ਚੰਦਨ ਦੇ ਪੂਤਾਰੇ ਧੋਏ
0: ਕਰਤਾ ਪ੍ਰੀਤ ਸੰਗ ਹੋਏ
1: ਮਨ ਕੂਬ ਮੈਂ

0: ਕਰ ਤਗਮਾਨ
1: ਫਿਰ ਭਗਤ ਸਾਧ ਕੀ ਸ਼ਰਨ
0: ਨਾਨਕ ਜਪ ਜਪ ਜੀਵੇ ਹਰ ਕੇ ਚਰਨ
1: ਵਿਦਿਆ ਸਰਵਣ ਪਰਨਿੰਦਾ ਸੁਨੇ ਹੈ
0: ਵਿਦਿਆ ਹਸ ਪੈ ਤਰਕ ਕੋ ਹਿਰੇ
1: ਵਿਦਿਆ ਨੇਤਰ ਪੇਖਤ ਪਰਤ੍ਰਿਆ ਰੂਪਾਦ
0: ਮਿਥਿਆ ਰਸਨਾ ਭੋਜਨ ਅੰਨ ਸਵਾਦ
1: ਵਿਦਿਆ ਚਰਨ ਪਰ ਵਿਕਾਰ ਕੋ ਧਾਵੈ
0: ਮਿਥਿਆ ਮਨ ਪਰ ਲੋਭ ਲਵਾਵੈ
1: ਵਿਦਿਆ ਤਨ

0: ਰਾਸ਼ਟਰਪਤੀ
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ
0: ਤੇਸਾ ਕਰ ਕੋ ਰਖ ਮਨ ਮਾਹੇ
1: ਜੇ ਪ੍ਰਸਾਦ ਸੁਗੰਧ ਤਨ ਲਾਵੇ
0: ਤਿਸ ਕੋ ਸਿਮਰਤ ਪਰਮ ਗਤ ਪਾਵੇ
1: ਜੇ ਪ੍ਰਸਾਦ ਵਸੇ ਸੁਖ ਮੰਦਰ
0: ਤਿਸੇ ਧਿਆਏ ਸਦਾ ਮਨ ਅੰਦਰ
1: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ

0: ਮਨਸਾ ਤੇਰੇ ਸਗਲ ਸਿਦਰ ਢਾਕੇ
1: ਮਨਸਾ ਨੀ ਪਰ ਠਾਕਰ ਪਰ ਤਾਕੇ
0: ਜੇ ਪ੍ਰਸਾਦ ਤੁਝਕੋ ਨਾ ਪਹੁੰਚੈ
1: ਮਨਸਾ ਸਾਥ ਸਿਮਰੋ ਪ੍ਰਭੁ ਉਚੈ
0: ਜੇ ਪ੍ਰਸਾਦ ਪਾਏ ਦੁਰਲੱਭ ਦੇ
1: ਨਾਨਕ ਨਾ ਕੀ ਭਗਤ ਕਰੇ
0: ਜੇ ਪ੍ਰਸਾਦ ਭੁੱਖਨ ਪਹਿਰੀਜੈ
1: ਮਨ ਤੇ ਸਿਮਰਤ ਕਿਉਂ ਆਲਸ ਕੀਜੈ
0: ਜੇ ਪ੍ਰਸਾਦ ਅਸਵ ਹਸਤ ਸਵਾਰੀ

0: ਜਸ ਕਹੇ।
1: ਜੈ ਪ੍ਰਸਾਦ ਸੁਨੇ ਕਰਨ ਨਾਦ,
0: ਜੈ ਪ੍ਰਸਾਦ ਵੇਖੇ ਬਿਸਮਾਦ,
1: ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ,
0: ਜੈ ਪ੍ਰਸਾਦ ਸੁਖ ਸਹਿਜੇ ਵਸਨਾ,
1: ਜੈ ਪ੍ਰਸਾਦ ਹਸਤ ਕਰ ਚਲੈ,
0: ਜੈ ਪ੍ਰਸਾਦ ਸੰਪੂਰਨ ਫਲੈ,
1: ਜੈ ਪ੍ਰਸਾਦ ਪਰਮ ਗਤ ਪਾਵੈ,
0: ਜੈ ਪ੍ਰਸਾਦ ਸੁਖ ਸਹਿਜ ਸਮਾਵੈ,
1: ਐਸਾ ਪ੍ਰਭ ਤਿਆਗ ਬਰਕਤ ਲਾਗੋ,
0: ਗੁਰ ਪ੍ਰਸਾਦ ਨਾਨਕ ਮਨ ਜਾਗੋ,
1: ਜੈ ਪ੍ਰਸਾਦ ਤੂੰ ਪ੍ਰਗਟ ਸੰਸਾਰ।

0: ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕੇ ਸੰਗ ਸਰਬ ਥਾਨ ਗਮ
0: ਨਾਨ ਸਾਧ ਕੇ ਸੰਗ ਸਫਲ ਜਨਮ
1: ਸਾਧ ਕੇ ਸੰਗ ਨਹੀਂ ਕਛ ਕਾਲ
0: ਦਰਸਨ ਭੇਟਤ ਹੋਤ ਨਿਹਾਲ
1: ਸਾਧ ਕੇ ਸੰਗ ਕਲੂਖਤ ਹਰੇ
0: ਸਾਧ ਕੇ ਸੰਗ ਨਰਕ ਪਰ ਹਰੇ
1: ਸਾਧ ਕੇ ਸੰਗ

0: ਰਸੈ
1: ਸਾਧ ਕੇ ਸੰਗ ਸੁਣੋ ਹਰਨਾਉ
0: ਸਾਧ ਸੰਗ ਹਰ ਕੇ ਗੁਣ ਗਾਓ
1: ਸਾਧ ਕੇ ਸੰਗ ਨਮਨ ਤੇ ਵਿਸਰੈ
0: ਸਾਧ ਸੰਗ ਸਰ ਪਰ ਨਿਸਰੈ
1: ਸਾਧ ਕੇ ਸੰਗ ਲਗੇ ਪ੍ਰਭ ਮੀਠਾ
0: ਸਾਧੂ ਕੈ ਸੰਕਟ ਕਰ ਡਿਠਾ
1: ਸਾਧ ਸੰਗ ਭੈ ਆਗਿਆਕਾਰੀ
0: ਸਾਧ ਸੰਗਤ ਪਈ ਹਮਾਰੀ
1: ਸਾਧ ਕੇ ਸੰਗ ਮਟੇ

0: ਰਾਸ਼ਟਰਪਤੀ
1: ਮਿਥਿਆ ਨਾਹੀ ਰਸਨਾ ਪਰਸ
0: ਮਨ ਮੈਂ ਪ੍ਰੀਤਨ ਰੰਜਨ ਦਰਸ
1: ਕਿਰਿਆ ਰੂਪ ਨ ਭੇਖੈ ਨੇਤਰ
0: ਸਾਧਕੀ ਟੈਲ ਸੰਤ ਸੰਗ ਹੇਤ
1: ਨਾ ਸੁਣੇ ਕਾਉ ਕੀ ਨਿੰਦਾ
0: ਸਭ ਤੇ ਜਾਣੇ ਆਪਸ ਕੋ ਮੰਦਾ
1: ਸਾਧ ਵਿਖਿਆ ਪਰ ਹਰੇ
0: ਮਨ ਕੀ ਵਾਸਨਾ ਮਨ ਤੇ ਠਰੇ
1: ਜਿਤ ਪੰਚ ਦੋਗ ਤੇ ਰਹਿਤ
0: ਨਾਨਕ ਕੋਟ ਮਦੇ ਕੋ ਐਸਾ ਪਰਸ
1: ਸੋ ਜਿਸ ਉਪਰ ਸੋ ਪ੍ਰਸੰਨ।